ਸਤਿਗੁਰ ਵਿਚਾਪ ਰੱਖਿਆ ਓਨਕਾਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਲਾਇਆ। ਜਗ ਜੀਵਨ ਦਾਤਾ ਪਾਇਆ ਜਗ

ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸ਼ੋਭ ਜੀ ਆਪਣਾ ਕੀ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਨਿਸ ਕਹਿਰੈ ਮੋਹਨ ਵਿਗੂਤਾ ਕਿਉਂ ਜਾ ਕੇ ਗੁਰਬਿਨ ਸੂਤਾ ਪਗੋ ਪਿਤਾਣ ਆਪਣਾ

0: ਤਦਵਾਦ ਕੂੜ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪ੍ਰਜਾਣੀ ਹੈ ਜਰ ਦੇ ਸੱਚਾ ਹੋਏ, ਕੂੜ ਕੀ ਮਾਲ ਉਤਰੈ ਤਨ ਕਰਿ ਹੱਛਾ ਧੋਏ। ਸੱਚ

ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੈਠਾ।

ਮਤ ਓਏ ਜੇ ਆਵੈ ਅਸਕਰ ਜਹਿ ਨਸਕਿਤ ਫਲ ਫਿੱਕੇ ਫਲ ਵਕ ਵਕੇ ਕੰਮ ਨਾਵੈ ਪਤ ਮਿਠਤ ਨੀ ਵੀ ਨਾਨਕ ਗੁਣ ਚੰਗੇ ਜੀਆਂ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵਣਾ ਕੋਈ।

ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸ ਨਾ ਜਾਣਾ, ਦੇ ਕੇ ਚੌਂਕਾ ਕੱਢੀ ਘਰ ਉੱਪਰ ਬੈਠੇ ਕੁੜਿਆ, ਮਤ ਪਿੱਟੇ ਵੇ ਮਤ ਪਿੱਟੇ ਹੋ ਨਾ ਸਾਡਾ ਫਿੱਟੈ, ਤਨ ਫਿੱਟੈ ਫਿੜ ਕਰੇਨ, ਮਨ ਜੂਠੈ ਚੂੜੀ ਪਰੇਨ, ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ।

ਤੁਕਾ ਪੁਨਿਆਤਿਤ ਜਿਤ ਮੁਖ ਨਾਮ ਨਾ ਉਤਰੈ ਬਿਨਾ ਵਰਸਖਾ ਨਾਨਕੇ ਵੈ ਜਾਣੀਐ ਤਿਤ ਮੁਖ ਤੁਕਾ ਪਾਹੇ।

जिन उपाय मेदनी सोई करदा सार काट काट मालक दला का सच्चा परवदगार।

ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸ਼ਾਹੋ ਤੂੰ ਸਮਰੱਥ ਕਥ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਜਿਨ ਕੀ ਆ ਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਅਦਾਈ ਜਬ ਲੋ ਨਹੀਂ ਪਾਗਲ ਲਾਰੁਦੈ ਤਬ ਲੋ ਭ੍ਰਮ ਤੇ ਫਿਰ ਤੇ ਬਹੁਤਾਯੋ ਕਲ ਘੋਰ ਸਮੁੰਦਰ ਮੈਂ ਬੂਡ ਤਿੱਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਯੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ

ਗੁਰੂ ਗਰੀਬ ਨਵਾਜ ਸਾਂਝੀਵਾਲਤਾ ਦੀ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ

0: सेवक की अरदास प्यारे जप जीवा प्रभ चरण तुम्हारे रहाओ।
1: जिस पावन शब्द का पाठ आप संगत ने बड़े प्यार सत्कार दे नाल मान योग भाई साहब होर पासों सरवण किया है, ये पावन बचन पंजवें पातशाह गुरु अर्जन साहिब जी के मुखारबिंद तो उच्चारण किए हुए वडहंस राग दे अंदर गुरु ग्रंथ साहिब जी के पावन अंग 562 और 563 दे उपर सुभायमान है। इस पावन शब्द विच गुरु साहब ने उस अकाल पुरख परमेश्वर नू मिलन दी जड़ी तांग है, उस इच्छा उस तांग उस लालसा का जिक्र किया। जिमें आपां पिछलेरे दीवाना विच विचारिया भी ये 8 शब्द ने जिन्हां दा प्रकरण इको ही है, अकाल पुरख नू मिलन दी तांग, उहदे दर्शनां दी लालसा, उहनू मिलन दी इच्छा। उस प्रकरण के तहत गुरु साहब ने अज के पावन बचन उचारे। पहला रहाउ की पंक्ति विच बचन किते सेवक की अरदास प्यारे। अरदास जिहड़ी है सर्वकला समर्थ अगे है, जिन्हों कोई तमा नहीं है, जिन्हों कोई लालच नहीं है और जेड़ा हमेशा रखवाला है, उदे अगे अरदास कर रहा है उदा सेवक। सेवक की मतलब तुहाडे नौकर दी अरदास प्यारे, हे मेरे प्यारे तुहाडा सेवक तुहाडे अगे अरदास कर रहा है। जदों गुरबाणी पढ़ीए ना जी, गुरबाणी ने अरदास विच बड़ी ताकत बड़ी समर्था दसी है। अरदास विच बहुत ताकत है। जे अरदास उहदे दर ते प्रवान हो जाए, क्योंकि साड़ी अरदास किसे ऊने अगे किसे दुनियावी ताकत अगे या किसे मनुख अगे नहीं है। साड़ी अरदास संपूर्ण अगे है, अधूरे अगे नहीं है। साड़ी अरदास दुनियावी ताकत जां दुनियावी मनुख अगे नहीं है। साड़ी अरदास संपूर्ण अगे है, उदे अगे है जेड़ा सर्वकला समर्थ है, जेड़ा सारियां ताकतां दा मालक है ते जेड़ा मनुखां दी बनतर बनाउन वाला है, जेड़ा मनुख नू घड़न वाला है, उदे अगे साड़ी अरदास है। फिर अरदास भी कोई दुनियावी नहीं है। अरदास भी कोई दुनियावी नहीं है, अरदास विच कोई दुनियावी मंग नहीं है, कोई दुनियावी इच्छा नहीं है ना कोई धन दी, ना कोई दौलत दी, ना किसी होर वस्तु पदार्थ दी। उस सर्वकला समर्थ दे अगे अरदास है ते अरदास भी उहदे वास्ते ही है भी तू मैनू मिल जाए। उदे वास्ते तो भाव भी असी अरदास कर रहे हैं, अरदास कर अपने लिए रहे हैं पर कर उदे वास्ते भी तू सानू मिल जाए, मैं तेरे अगे अरदास करना। जां इदां कह लीए ਵੀ ਮੈਂ ਉਹਦੇ ਅੱਗੇ ਬੇਨਤੀ ਕਰ ਰਿਹਾ, ਅਰਜੋਈ ਕਰ ਰਿਹਾ, ਅਤੇ ਅਰਜੋਈ ਇਸ ਵਾਸਤੇ ਕਰ ਰਿਹਾ ਵੀ ਮਾਲਕ ਜੀਓ ਤੂੰ ਮੈਨੂੰ ਆਪਣੇ ਦਰਸ਼ਨ ਬਖਸ਼। ਇਸ ਕਰਕੇ ਅਰਦਾਸ ਕਰ ਰਿਹਾ, ਹੇ ਅਕਾਲ ਪੁਰਖ ਜੀਓ ਤੁਸੀਂ ਮੈਨੂੰ ਆਪਣਾ ਮਿਲਾਪ ਬਖਸ਼ੋ। ਇਸ ਕਰਕੇ ਅਰਦਾਸ ਕਰ ਰਿਹਾ ਵੀ ਅਕਾਲ ਪੁਰਖ ਪਰਮੇਸ਼ਵਰ ਜੀਓ ਮੇਰੀ ਤੁਹਾਡੇ ਨਾਲ ਬਣ ਆਵੇ। ਅਰਦਾਸ ਇਸ ਕਰਕੇ ਕਰ ਰਿਹਾ, ਨਾ ਅਰਦਾਸ ਦੁਨਿਆਵੀ ਹੈ ਅਤੇ ਨਾ ਅਰਦਾਸ ਜਿਸ ਅੱਗੇ ਹੋ ਰਹੀ ਹੈ, ਜਿਸ ਅੱਗੇ ਕਰ ਰਹੇ ਹਾਂ ਉਹ ਦੁਨਿਆਵੀ ਹੈ। ਦੋਵੇਂ ਚੀਜ਼ਾਂ ਸੰਸਾਰ ਤੋਂ ਪਰੇ ਨੇ, ਅਰਦਾਸ ਵੀ ਅਤੇ ਜਿਸ ਅੱਗੇ ਕੀਤੀ ਜਾ ਰਹੀ ਹੈ ਉਹ ਵੀ ਸੰਸਾਰ ਤੋਂ ਪਰੇ। ਖੈਰ, ਮਾਲਕ ਜੀ ਨੇ ਜ਼ਿਕਰ ਕੀਤਾ ਸੇਵਕ ਕੀ ਅਰਦਾਸ ਪਿਆਰੇ। ਹੇ ਮੇਰੇ ਪਿਆਰੇ, ਤੁਹਾਡੇ ਸੇਵਕ ਦੀ ਤੁਹਾਡੇ ਅੱਗੇ ਅਰਦਾਸ ਹੈ। ਅਰਦਾਸ ਦੇ ਬੋਲ ਕੀ ਨੇ? ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਹੇ ਮਾਲਕ ਜੀਓ, ਮੈਂ ਬਾਰ ਬਾਰ ਤੁਹਾਡਾ ਧਿਆਨ ਧਰ ਕੇ, ਬਾਰ ਬਾਰ ਤੁਹਾਨੂੰ ਜਪ ਕੇ, ਤੁਹਾਡੀ ਚੇਤ ਯਾਦ ਵਿੱਚ ਜੁੜ ਕੇ, ਤੁਹਾਡੇ ਚਿੰਤਨ ਵਿੱਚ ਜੁੜ ਕੇ ਮੈਂ ਅਧਿਆਤਮਿਕ ਜੀਵਨ ਜਿਉਂਦਾ ਹਾਂ। ਜਪ ਜੀਵਾਂ, ਮੈਂ ਜਪ ਕੇ ਜਿਉਂਦਾ ਹਾਂ ਪ੍ਰਭ। ਹੇ ਪਰਮੇਸ਼ਵਰ ਜੀਓ, ਚਰਨ ਤੁਮਾਰੇ, ਤੁਹਾਡੇ ਚਰਨਾਂ ਨੂੰ, ਭਾਵ ਤੁਹਾਡਾ ਧਿਆਨ ਕਰਕੇ, ਤੁਹਾਡਾ ਸਿਮਰਨ ਕਰਕੇ ਨਾ, ਤੁਹਾਡੀ ਯਾਦ ਵਿੱਚ ਜੁੜ ਕੇ, ਤੁਹਾਡੀ ਬੰਦਗੀ ਵਿੱਚ ਜੁੜ ਕੇ। ਚਰਨ ਦਾ ਅਰਥ ਇੱਥੇ ਉਹਦੀ ਯਾਦ, ਉਹਦਾ ਚਿੰਤਨ, ਜਪ ਉਹਨੂੰ ਬਾਰ ਬਾਰ ਜਪਣਾ, ਉਹਦੀ ਯਾਦ ਵਿੱਚ ਜੁੜੇ ਰਹਿਣਾ ਨਾ, ਉਹਦੇ ਚਿੰਤਨ ਵਿੱਚ ਜੁੜੇ ਰਹਿਣਾ। ਹੁਣ ਅਰਦਾਸ ਇਹੀ ਹੈ ਕਿ ਮੈਂ ਮਾਲਕ ਜੀ ਉਹ ਤੁਹਾਡੇ ਨਾਲ ਨਾ, ਤੁਹਾਡੀ ਯਾਦ ਵਿੱਚ, ਤੁਹਾਡੇ ਚਿੰਤਨ ਵਿੱਚ ਜੁੜਿਆ ਰਹਾਂ। ਜਿਹਨੂੰ ਆਪਾਂ ਜੀ ਅਰਦਾਸ ਬੇਨਤੀ ਰੂਪ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ, ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਸੇਵਕ ਕੀ ਅਰਦਾਸ ਪਿਆਰੇ, ਤੇ ਅਰਦਾਸ ਵਿੱਚ ਮੰਗਿਆ ਕੀ ਹੈ? ਜਪ ਜੀਵਾਂ ਪ੍ਰਭ ਚਰਨ ਤੁਮਾਰੇ, ਮੰਗਿਆ ਇਹੀ ਹੈ। ਹੁਣ ਉੱਥੇ ਕਹਿ ਰਹੇ ਨੇ ਸੇਵਕ ਕੀ ਓੜਕ, ਓੜਕ ਮਤਲਬ ਅਖੀਰ ਤੱਕ, ਨਿਭਗੀ ਪ੍ਰੀਤ, ਪ੍ਰੀਤ ਨਿਭਗੀ, ਨਿਭੀ ਕਿਵੇਂ ਹੈ? ਜੀਵਤ ਸਾਹਿਬ ਸੇਵਿਓ ਆਪਣਾ, ਜਿਉਂਦੇ ਜੀ ਆਪਣੇ ਮਾਲਕ ਨੂੰ ਕਦੇ ਵਿਸਾਰਿਆ ਹੀ ਨਹੀਂ, ਚਲਤੇ ਰੱਖਿਓ, ਜੇ ਚੱਲਣ ਦੀ ਵਾਰੀ ਵੀ ਆਈ ਤੇ ਤਾਂ ਵੀ ਆਪਣਾ ਚਿੱਤ ਉਹਦੇ ਨਾਲ ਜੋੜ ਕੇ ਰੱਖਿਆ। ਅਰਦਾਸ ਪ੍ਰਵਾਨ ਹੋਈ ਨਾ। ਹੁਣ ਅਰਦਾਸ ਜਿਹੜੀ ਹੈ ਜੀ, ਆਪਾਂ ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਦੇ ਵਿੱਚ ਅਰਦਾਸ ਗੁਰੂ ਸਾਹਿਬ ਜੀ ਹਰ ਵੇਲੇ ਹਰ ਮੌਕੇ ਦੇ ਉੱਤੇ ਕਰਨ ਵਾਸਤੇ ਸਾਨੂੰ ਪ੍ਰੇਰਨਾ ਦਿੰਦੇ। ਤੈਨੂੰ ਦੁੱਖ ਹੋਵੇ ਤੂੰ ਤਾਂ ਵੀ ਅਰਦਾਸ ਕਰ, ਤੇਰੇ ਕੋਲ ਸੁੱਖ ਹੋਵੇ ਤੂੰ ਤਾਂ ਵੀ ਅਰਦਾਸ ਕਰ, ਤੂੰ ਕਿਸੇ ਵੀ ਹਾਲਾਤਾਂ ਵਿੱਚ ਹੋਵੇਂ ਤੂੰ ਉਹਦੇ ਅੱਗੇ ਅਰਦਾਸ ਕਰ। ਬਸ ਤੇਰੇ ਜੀਵਨ ਦੇ ਵਿੱਚ ਇੱਕ ਅਰਦਾਸ ਅਕਾਲ ਪੁਰਖ ਅੱਗੇ ਤੇਰਾ ਅੰਗ ਬਣ ਜੇ, ਬਸ ਤੇਰੀ ਜ਼ਿੰਦਗੀ ਦਾ ਅੰਗ ਬਣ ਜੇ। ਦੁੱਖ ਹੋਵੇ ਕੀ ਕਰਨਾ? ਦੋਏ ਕਰ ਜੋੜ, ਕਰੋ ਅਰਦਾਸ, ਉਦੋਂ ਵੀ ਮੈਂ ਅਰਦਾਸ ਕਰਾਂ ਨਾ। ਤੁਧ ਭਾਵੇ ਤਾਂ ਆਣੇ ਰਾਸ, ਜੇ ਤੂੰ ਤੈਨੂੰ ਚੰਗੀ ਲੱਗ ਜੇ ਮਾਲਕ ਜੀ ਉਹ, ਤਾਂ ਮੇਰੀ ਅਰਦਾਸ ਰਾਸ ਆ ਜਾਏ, ਮੇਰੀ ਅਰਦਾਸ ਪੂਰੀ ਹੋ ਜਾਏ। ਫਿਰ ਇਹ ਅਰਦਾਸ ਹੀ ਹੈ ਨਾ ਜੀ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਤੇਰੀ ਕਿਰਪਾ ਵਿੱਚ ਸੁੱਖ ਹੈ। ਸੁਣੀ ਅਰਦਾਸ ਸਵਾਮੀ ਮੇਰੇ, ਸਰਵ ਕਲਾ ਬਣਿਆ ਜੀ। ਉਹ ਅਰਦਾਸ ਸੁਣ ਲੈਂਦਾ, ਮਤਲਬ ਜਦੋਂ ਅਸੀਂ ਮਰਿਆਦਾ ਵੀ ਪੜ੍ਹਦੇ ਹਾਂ ਨਾ ਜੀ ਆਪਣੀ, ਜਿਹੜੀ ਪੰਜ ਪਿਆਰੇ ਸਾਹਿਬਾਨ ਵੱਲੋਂ ਨਾ ਸਾਨੂੰ ਖੰਡੇ ਕੀ ਪਾਹੁਲ ਲੈਣ ਵੇਲੇ ਦ੍ਰਿੜ ਕਰਵਾਈ ਜਾਂਦੀ, ਸਿੱਖ ਰਹਿਤ ਮਰਿਆਦਾ, ਉਹਦੇ ਵਿੱਚ ਬਕਾਇਦਾ ਸਾਨੂੰ ਇਸ ਗੱਲ ਦੇ ਲਈ ਮਤ ਦਿੱਤੀ ਜਾਂਦੀ ਹੈ ਵੀ ਜੀਵਨ, ਸਿੱਖ ਦੇ ਜੀਵਨ ਦਾ ਅੰਗ ਹੈ ਅਰਦਾਸ, ਤੇ ਅਰਦਾਸ ਹਮੇਸ਼ਾ ਉਸ ਅਕਾਲ ਪੁਰਖ ਅੱਗੇ, ਕਿਸੇ ਹੋਰ ਅੱਗੇ ਨਹੀਂ। ਅਰਦਾਸ ਹਮੇਸ਼ਾ ਉਹਦੇ ਅੱਗੇ ਜਿਹੜਾ ਸਰਬ ਕਲਾ ਸਮਰੱਥ ਹੈ। ਦੇਖੋ ਸਾਹਿਬ ਨੇ ਕਿੰਨੇ ਰੂਪਾਂ ਦੇ ਵਿੱਚ ਨਾ ਕਿਸ ਕਿਸ ਢੰਗ ਨਾਲ, ਮਾਲਕ ਕਹਿੰਦੇ ਸੁਣ ਯਾਰ ਹਮਾਰੇ ਸੱਜਣਾ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀ ਆ। ਉਹਨੂੰ ਯਾਰ ਕਹਿ ਕੇ ਸੰਬੋਧਨ ਕਰਕੇ ਵੀ ਕਿਹਾ ਮੈਂ ਤੇਰੇ ਅੱਗੇ ਬੇਨਤੀ ਕਰਦਾ। ਤੇ ਅਰਦਾਸ ਕੋਈ ਫਿਰ ਦੁਨਿਆਵੀ ਨਹੀਂ ਹੈ, ਫਿਰ ਕੋਈ ਦੁਨਿਆਵੀ ਅਰਦਾਸ ਨਹੀਂ, ਫਿਰ ਇਹੀ ਅਰਦਾਸ ਹੈ। ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੋਜੰਤੀ ਆ, ਮੈਂ ਉਸ ਮੋਹਨ ਪਿਆਰੇ ਨੂੰ ਖੋਜ ਰਿਹਾ ਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ, ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀ ਨਾ ਧਿਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਿਸੰਤੀ ਆ, ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝੰਤੀ ਆ। ਸੁਣ ਯਾਰ ਵੇ ਪ੍ਰਿਯ ਹੱਬੇ ਸਖੀਆਂ ਮੂੰਹ ਕਹੀ ਨਾ ਜੇਹੀ ਆ, ਮਾਲਕ ਜੀ ਉਹ ਮੇਰੇ ਵਰਗੀ ਤੇ ਕੋਈ ਵੀ ਨਹੀਂ, ਸਾਰੀਆਂ ਹੀ ਚੰਗੀਆਂ ਸਾਰੀਆਂ ਭਲੀਆਂ। ਤੇ ਫਿਰ ਸਾਹਿਬ ਜੀ ਨਾ ਜਦੋਂ ਵੀ ਆਪਾਂ ਗੁਰਬਾਣੀ ਪੜ੍ਹਾਂਗੇ ਜੀ, ਸਤਿਗੁਰੂ ਅਰਦਾਸ ਇਹੀ ਸਿਖਾਉਂਦੇ ਸਾਨੂੰ, ਉਹਦੇ ਅੱਗੇ ਅਰਜੋਈ ਕਰਦੇ ਹਾਂ, ਉਹਦੇ ਅੱਗੇ ਬੇਨਤੀ ਕਰਦੇ ਹਾਂ। ਮਾਲਕ ਕਹਿੰਦੇ ਉਹਦੇ ਕੋਲੋਂ ਉਹਨੂੰ ਮੰਗਿਆ ਕਰ, ਉਹਦੇ ਕੋਲੋਂ ਉਹਨੂੰ ਹੀ ਮੰਗਿਆ ਕਰ। ਜਦੋਂ ਆਪਣੇ ਤੋਂ ਵੱਡਾ ਆਪਣੇ ਸਾਹਮਣੇ ਖੜੋਤਾ ਹੋਵੇ ਨਾ, ਫਿਰ ਉਹਦੇ ਅੱਗੇ ਬੇਨਤੀ ਰਿਕੁਐਸਟ ਕਰਦੇ ਹਾਂ। ਸੰਸਾਰਿਕ ਤੌਰ 'ਤੇ ਸ਼ਬਦ ਆਪਾਂ ਅੱਜ ਦੀ ਭਾਸ਼ਾ 'ਚ ਰਿਕੁਐਸਟ ਕਹਿ ਦਿੰਦੇ ਹਾਂ ਵੀ ਮੈਂ ਰਿਕੁਐਸਟ ਹੈ ਜੀ ਤੁਹਾਡੇ ਅੱਗੇ। ਰਿਕੁਐਸਟ ਕਿਹਨੂੰ ਕਰਦੇ ਹਾਂ, ਬੇਨਤੀ ਕਰਦੇ ਕਿਹਨੂੰ? ਰਿਕੁਐਸਟ ਦਾ ਮਤਲਬ ਬੇਨਤੀ, ਅਰਦਾਸ ਕਿਹਨੂੰ ਕਰਦੇ? ਜਿਹੜਾ ਸਾਨੂੰ ਪਤਾ ਵੀ ਇਹ ਸਾਡੇ ਤੋਂ ਵੱਡਾ ਹੈ, ਤੇ ਜਿਹੜਾ ਮੇਰਾ ਕਾਰਜ ਹੋਣਾ ਉਹ ਇਹਨੇ ਹੀ ਕਰਨਾ ਹੈ। ਪਰ ਇੱਕ ਬਚਨ ਆਪ ਜੀ ਦੇ ਕੋਲ ਮੈਂ ਆਪ ਜੀ ਦੇ ਕੋਲ ਆਰੰਭਤਾ ਵਿੱਚ ਜ਼ਿਕਰ ਕੀਤਾ ਵੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਆਪਾਂ, ਕਿਉਂਕਿ ਉਹਨੂੰ ਕੋਈ ਲਾਲਚ ਨਹੀਂ ਹੈ, ਉਹਨੂੰ ਕੋਈ ਤਮਾ ਨਹੀਂ ਹੈ, ਇਸ ਕਰਕੇ ਸਾਡੀ ਅਰਦਾਸ। ਕਿਉਂਕਿ ਸੰਸਾਰਿਕ ਤੌਰ 'ਤੇ ਜਿਹਦੇ ਅੱਗੇ ਮਰਜ਼ੀ ਬੇਨਤੀ ਕਰ ਦਿਉ, ਜਿਹਦੇ ਅੱਗੇ ਬੇਨਤੀ ਕਰ ਰਹੇ ਹਾਂ ਉਹ ਅੱਗੋਂ ਸਾਡੇ ਕੋਲੋਂ ਕੋਈ ਨਾ ਕੋਈ ਲਾਲਸਾ ਵੀ ਰੱਖਦਾ ਕਰੀਬ, ਭਾਵੇਂ ਅਸੀਂ ਰਿਕੁਐਸਟ ਜਾ ਰਹੇ ਹਾਂ। ਇਹ ਥੋੜ੍ਹੀ ਅਗਲਾ ਕਹੇਗਾ ਵੀ ਚੱਲ ਰਿਕੁਐਸਟ ਕਰ ਰਿਹਾ, ਤਰਲੇ ਪਾ ਰਿਹਾ, ਕੋਈ ਗੱਲ ਨਹੀਂ ਇਹਦਾ ਕਾਰਜ ਸਵਾਰ ਦਿਓ। ਅਗਲਾ ਅੱਗੋਂ ਤਮਾ ਰੱਖਦਾ, ਲਾਲਚ ਰੱਖਦਾ, ਇੱਛਾ ਰੱਖਦਾ ਵੀ ਜੇ ਮੈਂ ਤੇਰੀ ਬੇਨਤੀ ਸੁਣਦਾ ਤਾਂ ਤੂੰ ਮੇਰੇ ਲਈ ਕੀ ਕਰਦਾ, ਜੇ ਮੈਂ ਤੇਰੀ ਰਿਕੁਐਸਟ ਨੂੰ ਸੁਣਦਾ ਤੂੰ ਮੈਨੂੰ ਕੀ ਦੇਣਾ। ਤਮਾ ਕਰ ਰਿਹਾ ਨਾ, ਲਾਲਚ ਰੱਖ ਰਿਹਾ। ਅਸੀਂ ਜਿਹਦੇ ਅੱਗੇ ਵੀ ਬੇਨਤੀ ਕੀਤੀ ਉਹਨੇ ਅੱਗੋਂ ਤਮਾ ਰੱਖੀ, ਉਹਨੇ ਲਾਲਚ ਰੱਖਿਆ। ਦੁਨਿਆਵੀ ਜਿਸ ਮਰਜ਼ੀ ਮਨੁੱਖ ਅੱਗੇ ਬੇਨਤੀ ਕਰ ਲਓ ਜੀ, ਉਹ ਅਰਜੋਈ ਸਾਡੀ ਸੁਣੇਗਾ, ਸਾਡੇ ਸ਼ਬਦ ਸੁਣੇਗਾ, ਪਰ ਸਾਡੇ ਸ਼ਬਦਾਂ ਨੂੰ ਸੁਣ ਕੇ ਉਹ ਆਪਣੀ ਤਮਾ ਆਪ ਅੱਗੇ ਰੱਖਦਾ ਵੀ ਮੇਰੀ ਆਹ ਤਮਾ ਹੈ, ਮੈਂ ਤੇਰੀ ਅਰਦਾਸ ਸੁਣ ਲੈਣਾ। ਬਸ ਉਹਦੇ ਸ਼ਬਦ ਕੁਝ ਅਲੱਗ ਤਰ੍ਹਾਂ ਦੇ ਹੋ ਸਕਦੇ ਨੇ, ਸ਼ਬਦਾਵਲੀ ਵੱਖਰੀ ਹੋ ਸਕਦੀ ਹੈ, ਉਹ ਅਰਦਾਸ ਸੁਣ ਕੇ ਨਾਲੇ ਕਹਿੰਦਾ ਵੀ ਮੈਂ ਤੇਰੀ ਬੇਨਤੀ ਸੁਣਦਾ, ਮੈਂ ਤੇਰਾ ਕਾਰਜ ਕਰਦਾ, ਮੈਨੂੰ ਕੀ ਫਾਇਦਾ ਹੈ। ਅਕਾਲ ਪੁਰਖ ਇਹ ਨਹੀਂ ਕਹਿੰਦਾ ਵੀ ਮੈਨੂੰ ਕੀ ਲਾਭ ਹੈ, ਮੈਂ ਤੇਰੀ ਬੇਨਤੀ ਸੁਣਾ, ਮੈਂ ਅਰਦਾਸ ਸੁਣਦਾ ਤੇਰੀ, ਪਰ ਜੇ ਤੇਰੀ ਅਰਦਾਸ ਮੈਂ ਸੁਣ ਕੇ ਇਹਨੂੰ ਪੂਰਿਆਂ ਕਰਦਾ ਆ ਤੇ ਤੇਰੀ ਅਰਦਾਸ ਪੂਰਿਆਂ ਕਰਨ ਦਾ ਮੈਨੂੰ ਕੀ ਲਾਭ ਹੈ, ਮੈਨੂੰ ਕੀ ਲਾਲਚ ਹੈ, ਮੇਰੀ ਮੈਨੂੰ ਕੀ ਫਾਇਦਾ ਹੋਏਗਾ। ਬਸ ਉਹ ਇਸ ਤਮਾ ਤੋਂ ਪਰੇ ਹੈ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਦੋਂ ਸਿਖਾਇਆ ਉਹਦੇ ਅੱਗੇ ਅਰਦਾਸ ਕਰਨੀ ਸਿਖਾਈ ਵੀ ਅਰਦਾਸ ਉਹਦੇ ਅੱਗੇ ਕਰ ਜਿਹੜਾ ਸੁਣਦਾ ਵੀ ਹੈ, ਜਿਹੜਾ ਸਮਰੱਥ ਵੀ ਹੈ, ਜਿਹੜਾ ਅਰਦਾਸ ਪੂਰਿਆਂ ਵੀ ਕਰਦਾ, ਔਰ ਤੇਰੀ ਅਰਦਾਸ ਪੂਰੀ ਕਰਕੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਤਮਾ ਅਤੇ ਲਾਲਚ ਨਹੀਂ ਹੈ। ਉਹ ਤੇਰੀ ਅਰਦਾਸ ਇਸ ਕਰਕੇ ਸੁਣ ਰਿਹਾ ਕਿਉਂਕਿ ਤੂੰ ਉਹਦੇ ਅੱਗੇ ਬੇਨਤੀ ਕਰ ਰਿਹਾ। ਉਹ ਇਸ ਕਰਕੇ ਹੀ ਨਹੀਂ ਸੁਣ ਰਿਹਾ ਵੀ ਉਹਨੂੰ ਤਮਾ ਹੈ, ਉਹ ਇਸ ਕਰਕੇ ਨਹੀਂ ਸੁਣ ਰਿਹਾ ਵੀ ਇਹ ਮੇਰੇ ਲਈ ਬਹੁਤ ਕੁਝ ਲੈ ਕੇ ਆਏਗਾ ਜਾਂ ਇਹ ਮੈਨੂੰ ਬਹੁਤ ਕੁਝ ਦੇਵੇਗਾ। ਨਹੀਂ, ਉਹ ਇਸ ਕਰਕੇ ਸੁਣ ਰਿਹਾ ਕਿਉਂਕਿ ਤੂੰ ਹਿਰਦੇ ਕਰਕੇ ਇਕਾਗਰ ਹੈ, ਤੂੰ ਹਿਰਦੇ ਕਰਕੇ ਨਿਰਮਲ ਹੈ, ਤੂੰ ਹਿਰਦੇ ਕਰਕੇ ਉਹਦੇ ਅੱਗੇ ਬੇਨਤੀ ਕਰ ਰਿਹਾ, ਤੂੰ ਉਹਦੇ ਅੱਗੇ ਤਰਲੇ ਪਾ ਰਿਹਾ, ਇਸ ਕਰਕੇ ਉਹ ਤੇਰੀ ਅਰਦਾਸ ਸੁਣ ਰਿਹਾ। ਇਹਦੂ ਬਿਨਾਂ ਕੋਈ ਦੂਜਾ ਕਾਰਨ ਨਹੀਂ ਹੈ ਕਿ ਉਹ ਤੇਰੀ ਬੇਨਤੀ ਸੁਣੇ। ਤੂੰ ਸੇਵਕ ਬਣ ਕੇ ਉਹਦੇ ਅੱਗੇ ਅਰਦਾਸ ਕਰਨਾ ਹੈ। ਔਰ ਇਸੇ ਪਾਵਨ ਬੋਲ ਸਤਿਗੁਰੂ ਜੀ ਨੇ ਇਹਨਾਂ ਨੂੰ ਹੀ ਅੱਜ ਕਿਹਾ ਨਾ ਸੇਵਕ ਕੀ ਅਰਦਾਸ ਪਿਆਰੇ। ਹੁਣ ਜਿਹੜਾ ਸੇਵਕ ਹੈ ਉਹ ਅਰਦਾਸ ਕਰੇਗਾ ਵੀ ਕਿਹਦੇ ਅੱਗੇ? ਜਿਵੇਂ ਸੰਸਾਰਿਕ ਤੌਰ 'ਤੇ ਵੀ ਆਪਾਂ ਕਹਿ ਲਈਏ ਸੇਵਕ ਦਾ ਅਰਥ ਹੈ ਨੌਕਰ। ਹੁਣ ਜਿਹੜਾ ਮਨੁੱਖ ਸਾਡੇ ਕੋਲ ਕਿਸੇ ਕੋਲ ਵੀ, ਮੰਨ ਲਓ ਆਪਾਂ ਹੀ ਨੌਕਰੀ ਕਰ ਰਹੇ ਹਾਂ, ਆਪਾਂ ਉਹਨੂੰ ਕਹਾਂਗੇ ਨਾ ਜੀ ਜੇ ਮੈਨੂੰ ਲੋੜ ਹੈ ਤਾਂ ਮੈਂ ਬੇਨਤੀ ਵੀ ਤੁਹਾਡੇ ਅੱਗੇ ਹੀ ਕਰਾਂਗਾ, ਮੈਂ ਕਿਸੇ ਹੋਰ ਨੂੰ ਜਾ ਕੇ ਕਿਉਂ ਆਖਾਂ, ਜਦੋਂ ਮੈਂ ਕੰਮ ਤੁਹਾਡੇ ਕੋਲ ਕਰ ਰਿਹਾ ਫਿਰ ਬੇਨਤੀ ਵੀ ਤੁਹਾਡੇ ਅੱਗੇ ਹੀ ਕਰਾਂਗਾ ਨਾ। ਮੇਰੀ ਕੋਈ ਮੰਗ ਹੈ ਮੈਂ ਮੰਗਾਂਗਾ ਵੀ ਤੁਹਾਡੇ ਕੋਲ ਕਿਉਂਕਿ ਕਾਰਜ ਤੁਹਾਡੇ ਕੋਲ ਕਰ, ਨੌਕਰ ਤੁਹਾਡਾ ਆ। ਜੇ ਮੇਰੀ ਕੋਈ ਇੱਛਾ ਹੋਏਗੀ, ਕੋਈ ਕਾਮਨਾ ਹੋਏਗੀ, ਕੋਈ ਜ਼ਰੂਰਤ ਹੋਏਗੀ ਤਾਂ ਮੈਂ ਮੰਗਾਂਗਾ ਵੀ ਤਾਂ ਤੁਹਾਡੇ ਕੋਲੋਂ ਨਾ, ਕਿਉਂਕਿ ਨੌਕਰ ਤੁਹਾਡਾ ਸੰਸਾਰਿਕ ਤੌਰ 'ਤੇ। ਅਤੇ ਜੇ ਰੱਬ ਜੀ ਅੱਗੇ ਅਸੀਂ ਇਹ ਕਹਿ ਰਹੇ ਹਾਂ ਵੀ ਮਾਲਕ ਜੀ ਉਹ ਅਸੀਂ ਤੇਰੇ ਸੇਵਕ ਹਾਂ, ਤਾਂ ਮੰਗਾਂਗੇ ਕਿਹਦੇ ਕੋਲੋਂ? ਜਿਹਦੇ ਨੌਕਰ ਹਾਂ। ਫਿਰ ਮੰਗ ਕਿਸੇ ਹੋਰ ਕੋਲੋਂ ਥੋੜ੍ਹੀ ਹੋਈ, ਇਹ ਥੋੜ੍ਹੀ ਮੈਂ ਨੌਕਰੀ ਮੈਂ ਰੱਬ ਦੀ ਕਰ ਰਿਹਾ ਅਤੇ ਮੰਗਣ ਮੈਂ ਕਿਸੇ ਮਨੁੱਖ ਕੋਲ ਤੁਰਿਆ ਜਾਵਾਂ। ਜੇ ਮੈਂ ਨੌਕਰੀ ਪਰਮੇਸ਼ਰ ਦੀ ਕਰ ਰਿਹਾ, ਰੱਬ ਦੀ ਕਰ ਰਿਹਾ, ਤਾਂ ਮੇਰਾ ਕੋਈ ਹੱਕ ਨਹੀਂ ਬਣਦਾ ਮੈਂ ਕਿਸੇ ਦੁਨਿਆਵੀ ਮਨੁੱਖ ਕੋਲ ਜਾ ਕੇ ਮੰਗਾਂ। ਮੈਂ ਮੰਗਾਂਗਾ ਔਰ ਹੱਕ ਨਾਲ ਮੰਗਾਂਗਾ ਆਪਣੇ ਅਕਾਲ ਪੁਰਖ ਕੋਲੋਂ ਮੰਗਾਂਗਾ ਜਿਹਦੀ ਮੈਂ ਨੌਕਰੀ ਕਰ ਰਿਹਾ, ਜਿਹਦੀ ਮੈਂ ਨੌਕਰੀ ਕਰ ਰਿਹਾ ਉਹਦੇ ਕੋਲੋਂ ਮੰਗਾਂ, ਇੱਛਾ ਰੱਖ ਕੇ ਮੰਗਾਂਗਾ, ਰੋਹਬ ਨਾਲ ਮੰਗਾਂਗਾ ਵੀ ਮਾਲਕ ਜੀਓ ਮੈਂ ਤੇਰੇ ਘਰ ਦਾ ਸੇਵਕ ਹਾਂ, ਤੇਰੇ ਘਰ ਦਾ ਨੌਕਰ ਹਾਂ, ਮੈਂ ਤੇਰੇ ਘਰ ਦੀ ਚਾਕਰੀ ਕਰ ਰਿਹਾ, ਚਾਹੇ ਚੰਗਾ ਆ ਭਾਵੇਂ ਮੰਦਾ ਆ, ਚਾਕਰ ਤੇਰੇ ਦਰਦਾ ਹੀ ਆ। ਮੈਂ ਗੁਨਾਹ ਕਰਦਾ ਆ, ਮੇਰੇ ਕੋਲ ਕੋਈ ਚੰਗਾ ਗੁਣ ਨਹੀਂ ਹੈ, ਔਗੁਣਾਂ ਨਾਲ ਭਰਿਆ, ਪਰ ਜੇ ਮੈਂ ਔਗੁਣਾਂ ਨਾਲ ਵੀ ਭਰਿਆ ਤੇ ਮੈਂ ਵੀ ਚਾਕਰ ਤੇਰੇ ਦਰਦਾ ਆ, ਕਿਸੇ ਹੋਰ ਦਰਦਾ ਨਹੀਂ, ਨੌਕਰ ਫਿਰ ਵੀ ਤੇਰਾ ਹੀ ਆ। ਤੇ ਜੇ ਮੈਂ ਨੌਕਰ ਤੇਰਾ ਚਾਕਰ ਤੇਰਾ, ਹੁਣ ਮਾਲਕਾ ਮੰਦਾ ਵੇਖ ਚੰਗਾ ਵੇਖ, ਉਹ ਮੰਦੇ ਉੱਤੇ ਵੀ ਤਰਸ ਤੂੰ ਕਰਨਾ, ਚੰਗੇ ਉੱਤੇ ਵੀ ਤਰਸ ਤੂੰ ਕਰਨਾ, ਤੇ ਤੂੰ ਕਿਰਪਾ ਕਰਕੇ ਆਪਣੇ ਸੇਵਕ ਦੀ ਪੱਤ ਰੱਖ, ਆਪਣੇ ਚਾਕਰ ਦੀ ਇੱਜ਼ਤ ਰੱਖ, ਕਿਉਂਕਿ ਮੈਂ ਜਿਉਣਾ ਵੀ ਤੈਨੂੰ ਜਪ ਜਪ ਕੇ ਆ, ਮੇਰੇ ਕੋਲ ਤੇ ਤੇਰੇ ਤੋਂ ਬਿਨਾਂ ਸਹਾਰਾ ਹੀ ਕੋਈ ਨਹੀਂ। ਮਾਲਕ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਇੱਕ ਪੜ੍ਹਦੇ ਹਾਂ ਨਾ, ਕਿ ਹੇ ਅਕਾਲ ਪੁਰਖ ਜੀਓ ਅਸੀਂ ਗਰੀਬ ਹਾਂ, ਅਸੀਂ ਅਨਾਥ ਹਾਂ, ਪਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਤੂੰ ਸਾਡਾ ਸਹਾਰਾ ਹੈ। ਗਰੀਬਾਂ ਨੂੰ ਅਨਾਥਾਂ ਨੂੰ ਮਾਣ ਕੀਦਾ ਤੇਰਾ? ਬਚਨ ਕਿਹੜੇ ਪੜ੍ਹਦੇ ਹਾਂ ਆਪਾਂ? ਗਰੀਬਾਂ ਅਨਾਥਾਂ ਤੇਰਾ ਮਾਣ। ਗਰੀਬ ਨੂੰ ਵੀ ਤੇ ਅਨਾਥ, ਭਾਵੇਂ ਕੋਈ ਗਰੀਬ ਹੈ, ਉੱਥੇ ਗਰੀਬਾਂ ਬਹੁ ਵਚਨ ਵਿੱਚ, ਅਨਾਥਾਂ ਅਨਾਥ ਬਹੁ ਵਚਨ ਵਿੱਚ, ਗਰੀਬ ਤੇ ਅਨਾਥ ਜਿੰਨੇ ਵੀ ਨੇ ਮਾਲਕਾ ਤੇਰਾ ਮਾਣਾ, ਉਹਨਾਂ ਸਾਰਿਆਂ ਨੂੰ ਤੇਰਾ ਮਾਣ ਹੈ, ਕਿਉਂਕਿ ਤੂੰ ਕਦੇ ਕਿਸੇ ਅਨਾਥ ਨੂੰ ਧੱਕੇ ਨਹੀਂ ਮਾਰੇ, ਤੂੰ ਕਦੇ ਕਿਸੇ ਗਰੀਬ ਨੂੰ ਦੁਰਕਾਰਿਆ ਨਹੀਂ ਹੈ, ਤੂੰ ਸੰਭਾਲ ਕਰਦਾ, ਤੂੰ ਰੱਖਦਾ। ਸਾਡੀ ਵੀ ਸੁਣ, ਸਾਡੀ ਵੀ ਸੁਣ ਨਾ, ਅਸੀਂ ਤੇ ਤੇਰੇ ਦਰ 'ਤੇ ਬਹਿ ਕੇ ਅਰਜ਼ੋਈਆਂ ਕਰ ਰਹੇ ਹਾਂ ਤੇਰੇ ਦਰ 'ਤੇ ਹਰ ਵੇਲੇ ਨਾ, ਦਿਨ ਵੀ ਰਾਤ ਵੀ, ਮਾਲਕਾ ਤੇਰੇ ਅੱਗੇ ਸਾਡੀ ਬੇਨਤੀ। ਫਿਰ ਇੱਕ ਵਚਨ ਪੜ੍ਹੋ ਜਿੱਥੇ ਮਾਲਕ ਜੀ ਕਹਿੰਦੇ ਹੇ ਅਕਾਲ ਪੁਰਖ ਜੀ ਮੈਂ ਤੁਹਾਡੇ ਅੱਗੇ ਅਰਜ਼ੋਈ ਕਰਦਾ ਬੇਨਤੀ ਕਰਦੇ ਹਾਂ ਅਤੇ ਤੂੰ ਮੇਰੀ ਬੇਨਤੀ ਸੁਣ ਕੇ ਨਾ ਉਸ ਬੇਨਤੀ ਨੂੰ ਪ੍ਰਵਾਨ ਕਰ। ਅਤੇ ਬੇਨਤੀ ਨੂੰ ਸੁਣ ਕੇ, ਬੇਨਤੀ ਕਾਹਦੀ ਕਰ ਰਹੇ ਹਾਂ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਸੁਣ ਕੇ ਪ੍ਰਵਾਨ ਕਰਨ ਇਹ ਬੇਨਤੀ, ਸੁਣ ਮੇਰੀ ਬੇਨਤੀ ਸੁਣ ਪ੍ਰਭ ਮੇਰੇ, ਹੇ ਮੇਰੇ ਮਾਲਕ ਜੀ, ਦੇ ਨਾਮ, ਨਾਮ ਦੀ ਦਾਤ ਬਖਸ਼, ਕਰ ਆਪਣੇ ਚਿਹਰੇ ਆਪਣੇ ਚੇਲੇ ਬਣਾ ਲਾ, ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨੈ ਵਿਰਲੇ ਜਾਤੇ, ਸੁਣੋ ਬਿਨੋ, ਬਿਨੋ ਦਾ ਮਤਲਬ ਬੇਨਤੀ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ, ਮੇਰੇ ਚਿੱਤ ਵਿੱਚ ਤੇਰੇ ਚਰਨ ਕਮਲ ਵਸ ਜਾਣ, ਨਾਨਕ ਏਕ ਕਰੈ ਅਰਦਾਸ। ਤਿੰਨ ਸ਼ਬਦ ਵਰਤੇ ਜੀ ਵੱਖ ਵੱਖ, ਇਹ ਬੇਨਤੀ ਸੁਣੋ ਬਿਨੋ, ਨਾਨਕ ਕੀ ਅਰਦਾਸ, ਹੈ ਨਾ, ਤਿੰਨ ਸ਼ਬਦ ਵੱਖਰੇ ਵੱਖਰੇ ਹੋ ਗਏ, ਅਰਥ ਸਾਰਿਆਂ ਦਾ ਇੱਕੋ ਹੈ, ਸਿਰਫ ਸ਼ਬਦ ਭਾਵ ਵੱਖਰਾ, ਹੈ ਨਾ। ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ। ਅਰਦਾਸ ਕੀ ਕਰ ਰਹੇ ਹਾਂ, ਵਿਸਰ ਨਾਹੀ ਪੂਰਨ ਗੁਣਦਾਸ, ਹੇ ਗੁਣਾਂ ਦੇ ਖਜ਼ਾਨੇ ਸੰਪੂਰਨ ਮਾਲਕ ਜੀਓ, ਮੈਂ ਤੁਹਾਨੂੰ ਕਦੇ ਵਿਸਰਾਂ ਨਾ, ਤੁਹਾਡੀ ਯਾਦ ਮੈਨੂੰ ਕਦੇ ਨਾ ਵਿਸਰੇ, ਇਹ ਅਰਦਾਸ ਹੈ, ਇਹ ਅਰਜੋਈ ਹੈ। ਮਾਲਕ ਪਾਤਸ਼ਾਹ ਜੀ ਅੱਜ ਦੇ ਪਾਵਨ ਬੋਲਾਂ ਰਾਹੀਂ ਸਾਨੂੰ ਸਮਝਾਉਂਦੇ, ਇਹ ਰਹਾਉ ਦੀ ਪੰਗਤੀ ਹੈ ਜੀ, ਜਿਹਦੇ ਵਿੱਚ ਮਾਲਕ ਨੇ ਸਾਨੂੰ ਅਰਦਾਸ ਕਰਨ ਵਾਸਤੇ ਆਖਿਆ, ਅਤੇ ਇੱਕ ਸੇਵਕ ਬਣ ਕੇ, ਸੇਵਕ ਬਣ ਕੇ ਅਰਦਾਸ ਕਰਨੀ ਅਸੀਂ ਉਹਦੇ ਅੱਗੇ। ਅਤੇ ਅਰਦਾਸ ਕਰਦਿਆਂ ਅਰਜੋਈ ਕਰਨੀ ਹੈ, ਪਰ ਉਹ ਅਰਜੋਈ ਕਦੋਂ ਪ੍ਰਵਾਨਦਾ ਹੈ, ਇਹ ਉਹਦੀ ਮੌਜ ਹੈ। ਪਰ ਇਹ ਨਹੀਂ ਵੀ ਅਸੀਂ ਅਰਦਾਸ ਜਿਹੜੀ ਉਹਨੂੰ ਕਰਨਾ ਛੱਡ ਦਈਏ, ਅਰਦਾਸ ਕਰਨੀ ਰੋਜ਼ ਕਰਨੀ, ਕਦੋਂ ਪੂਰੀ ਕਰਨੀ ਹੈ ਇਹ ਉਹ ਜਾਣਦਾ, ਪਰ ਸਾਡਾ ਫਰਜ਼ ਹੈ ਉਹਦੇ ਸੇਵਕ ਹੋਣ ਦੇ ਨਾਤੇ ਵੀ ਉਹਦੇ ਅੱਗੇ ਅਸੀਂ ਅਰਦਾਸ ਵਾਰ ਵਾਰ ਕਰਦੇ ਰਹੀਏ, ਇਹ ਸਾਡਾ ਫਰਜ਼ ਹੈ। ਅਤੇ ਜਦੋਂ ਅਸੀਂ, ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਨਾ, ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕਹਿ ਕੂਕਣੇ ਕਬਹੂ ਕੇ ਸੁਣੇ ਪੁਕਾਰ, ਪਤਾ ਨਹੀਂ ਉਹਨੇ ਕਿਹੜੀ ਪੁਕਾਰ ਸੁਣ ਲੈਣੀ। ਫਿਰ ਅਰਦਾਸ ਕਰਦੇ ਹਾਂ, ਅਰਦਾਸ ਉੱਤੇ ਭਰੋਸਾ ਹੋਵੇ, ਵਿਸ਼ਵਾਸ ਹੋਵੇ। ਜਿਵੇਂ ਇੱਕ ਘਟਨਾ ਆਪਾਂ ਪੜ੍ਹਦੇ ਹਾਂ ਵੀ ਸਾਰਾ ਪਿੰਡ ਜਿਹੜਾ ਉਹ ਬਾਰਿਸ਼ ਤੋਂ ਸੋਕੇ ਵਿੱਚ, ਹੈ ਨਾ, ਸੱਖਣਾ ਮੀਂਹ ਤੋਂ ਸੱਖਣਾ ਹੈ, ਪਿੰਡ ਵਾਲੇ ਇਕੱਠੇ ਹੋਏ, ਇਕੱਠੇ ਹੋ ਕੇ ਕਹਿੰਦੇ ਆਪਾਂ ਰੱਬ ਅੱਗੇ ਅਰਦਾਸ ਕਰਨੀ ਹੈ ਵੀ ਮੀਂਹ ਪਾ। ਸਾਰੇ ਪਿੰਡ ਦੇ ਲੋਕ ਕਹਿੰਦੇ ਇਕੱਠੇ ਹੋ ਕੇ ਅਰਦਾਸ ਕਰਨ, ਤੁਰ ਪਏ। ਇੱਕ ਬਾਲਕ ਆਪਣੇ ਨਾਲ ਹੱਥ 'ਚ ਛਤਰੀ ਲੈ ਕੇ ਤੁਰਿਆ ਹੈ, ਉਹ ਜਿਹੜਾ ਛਤਰੀ ਲੈ ਕੇ ਤੁਰਨ ਵਾਲਾ, ਸਾਰਾ ਪਿੰਡ ਉਹਨੂੰ ਵੇਖ ਕੇ ਹੱਸ ਰਿਹਾ ਵੀ ਮੀਂਹ ਤੇ ਪਿਆ ਨਹੀਂ, ਤੂੰ ਪਹਿਲਾਂ ਹੀ ਛਤਰੀ ਲੈ ਕੇ ਤੁਰ ਪਿਆ। ਉਹ ਕਹਿੰਦਾ ਕੀ ਹੋਇਆ ਜੇ ਮੀਂਹ ਨਹੀਂ ਪਿਆ, ਤੇ ਅਰਦਾਸ ਕਰਨ ਤੇ ਚੱਲੇ ਹਾਂ, ਅਰਦਾਸ ਕਰਨ ਤੇ ਚੱਲੇ ਹਾਂ, ਜਿਹਦੇ ਅੱਗੇ ਅਰਦਾਸ ਕਰਨ ਚੱਲੇ ਹਾਂ ਮੀਂਹ ਪਾਉਣਾ ਵੀ ਉਹਨੇ ਹੀ ਹੈ, ਤੇ ਮੈਨੂੰ ਭਰੋਸਾ ਹੈ ਜਦੋਂ ਮੈਂ ਉਹਦੇ ਅੱਗੇ ਅਰਦਾਸ ਕਰਾਂਗਾ ਤੇ ਉਹ ਮੀਂਹ ਜ਼ਰੂਰ ਪਏ। ਇੰਨਾ ਕੁ ਭਰੋਸਾ ਸਾਡੀ, ਸਾਨੂੰ ਉਹਦੇ ਅੱਗੇ ਅਰਦਾਸ ਕਰਦਿਆਂ ਹੋਣਾ ਚਾਹੀਦਾ, ਜਿੰਨਾ ਉਹ ਬਾਲਕ ਨੂੰ ਹੈ ਜਿਹੜਾ ਅਜੇ ਅਰਦਾਸ ਕਰਨ ਚੱਲਿਆ ਹੈ, ਅਜੇ ਉਹਨੇ ਅਰਦਾਸ ਕੀਤੀ ਨਹੀਂ, ਅਜੇ ਪਿੰਡ ਵਾਲਿਆਂ ਨਾਲ ਇਕੱਠੇ ਹੋ ਕੇ ਚੱਲਿਆ ਹੈ ਵੀ ਅਸੀਂ ਅਰਦਾਸ ਕਰਨ ਚੱਲੇ ਹਾਂ ਪਰਮੇਸ਼ਰ ਅੱਗੇ, ਇਸ ਕਰਕੇ ਇਹਦੇ ਲਈ ਅਰਦਾਸ ਕਰਨ ਚੱਲੇ ਵੀ ਰੱਬਾ ਮੀਂਹ ਪਾ, ਵਰਖਾ ਹੋਵੇ, ਸਾਡੇ ਪਿੰਡ ਵਿੱਚ ਸੋਕਾ ਨਾ ਪਵੇ, ਬਾਰਿਸ਼ ਕਰ, ਅਤਪਸ਼ ਤੋਂ ਸਾਡਾ ਛੁਟਕਾਰਾ ਹੋਵੇ। ਉਹ ਜਿਹੜਾ ਪਿੰਡ ਸਾਰੇ ਹੀ ਤੁਰ ਪਿਆ, ਉਹ ਬਾਲਕ ਵੀ ਤੁਰਿਆ, ਪਰ ਉਹ ਇੱਕੋ ਦੇ ਹੱਥ ਵਿੱਚ ਛਤਰੀ, ਉਹ ਛਤਰੀ ਫੜੀਏ ਦਰਸਾਉਂਦੀ ਹੈ ਉਹ ਭਰੋਸੇ ਨਾਲ ਚੱਲਿਆ, ਮਾਲਕਾ ਮੈਂ ਤੇਰੇ ਅੱਗੇ ਅਰਦਾਸ ਕਰਨ ਲੱਗਿਆ ਅਤੇ ਮੈਂ ਤੇਰੀ ਅਰਜੋਈ ਜਦੋਂ ਤੇਰੇ ਅੱਗੇ ਕਰਨੀ ਅਤੇ ਤੂੰ ਮੇਰੀ ਅਰਜੋਈ ਨੂੰ ਸੁਣਨਾ, ਅਤੇ ਜਦੋਂ ਤੂੰ ਸੁਣੇਗਾ ਤਾਂ ਉਦੋਂ ਮੀਂਹ ਜ਼ਰੂਰ ਪਵੇਗਾ, ਬਾਰਿਸ਼ ਜ਼ਰੂਰ ਹੋਏਗੀ। ਇੰਨਾ ਕੁ ਭਰੋਸਾ ਤਾਂ ਹੋਵੇ ਨਾ ਜੀ ਸਾਡਾ ਅਰਦਾਸ, ਜਦੋਂ ਸਾਡੇ ਕੋਲ ਹੋਰ ਕੋਈ ਚਾਰਾ ਹੀ ਹੈ ਨਹੀਂ, ਹੋਰ ਕੋਈ ਚਾਰਾ ਹੈ? ਕੋਈ ਸੰਸਾਰੀ ਬੰਦਾ ਹੋਵੇ ਕਹਿੰਦਾ ਤੇਰੇ ਤੋਂ ਉੱਪਰ ਵਾਲਾ ਲੱਭ ਲਾਂਗੇ ਅਸੀਂ ਜਿਹੜਾ ਤੇਰੇ ਤੋਂ ਧੱਕੇ ਨਾਲ ਜ਼ਬਰਦਸਤੀ ਕੰਮ ਕਰਵਾਏਗਾ, ਨਾ ਸੁਣ ਸਾਡੀ ਬੇਨਤੀ, ਨਾ ਸੁਣ ਸਾਡੀ ਬੇਨਤੀ। ਜੇ ਤੂੰ ਨਹੀਂ ਸੁਣੇਗਾ ਅਸੀਂ ਕਿਸੇ ਹੋਰ ਕੋਲ ਸਿਫਾਰਿਸ਼ ਕਰ ਲਾਂਗੇ, ਫਿਰ ਜਿਹਦੇ ਕੋਲ ਅਸੀਂ ਸਿਫਾਰਿਸ਼ ਕਰਾਂਗੇ ਕਾਰਜ ਤੂੰ ਹੀ ਕਰਨਾ, ਪਰ ਤੂੰ ਉਹਦੀ ਸਿਫਾਰਿਸ਼ ਤੇ ਕਰੇਗਾ, ਫਿਰ ਦੌੜਿਆ ਫਿਰੇਗਾ। ਪਰ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਇੱਦਾਂ ਨਹੀਂ ਨਾ ਚੱਲਦਾ, ਉਹਦੇ ਅੱਗੇ ਤਾਂ ਸਿਰਫ ਰਜੋਈ ਹੈ ਬਸ। ਮਾਲਕ ਪਾਤਸ਼ਾਹ ਜੀ ਨੇ ਬਾਣੀ 'ਚ ਜ਼ਿਕਰ ਕਰਦੇ ਹਾਂ, ਧੰਨ ਗੁਰੂ ਅਰਜਨ ਸਾਹਿਬ, ਜਿਸ ਠਾਕੁਰ ਸਿਉਂ ਨਾਹੀਂ ਚਾਰਾ ਤਾਂ ਕਉ ਕੀਜੈ ਸਾਧ ਨਮਸਕਾਰਾ। ਹੈ ਜ਼ੋਰ ਕਿਸੇ ਦਾ ਉਹਦੇ ਅੱਗੇ? ਕਿਸੇ ਦਾ ਜ਼ੋਰ ਹੋਵੇ? ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ ਹਾਂ, ਕਹਿੰਦੇ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਇਸ ਗੱਲ ਨੂੰ ਅਸੀਂ ਅੱਜ ਮੰਨ ਲਈਏ ਅਤੇ ਭਾਵੇਂ ਕੱਲ੍ਹ, ਮੰਨਣਾ ਹੀ ਪਏਗਾ ਜੀ, ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ, ਕਿਸੇ ਦਾ ਵੀ ਜ਼ੋਰ ਨਹੀਂ। ਹਾਂ, ਇਸ ਗੱਲ ਨੂੰ ਆਖਣ 'ਚ ਕੋਈ ਗੁਰੇਜ਼ ਨਹੀਂ। ਭਗਤ ਸਾਹਿਬਾਨ ਉਹਦੇ ਕੋਲੋਂ ਆਪਣੀ ਬੇਨਤੀ ਮਨਵਾ ਲੈਂਦੇ ਔਰ ਰੋਹਬ ਨਾਲ ਮਨਵਾਉਂਦੇ, ਇਹਦੇ 'ਚ ਕੋਈ ਦੋਰਾਵਾ ਨਹੀਂ। ਪਰ ਜਿਨ੍ਹਾਂ ਨੇ ਉਹਦੇ ਕੋਲੋਂ ਮਨਵਾਈ ਹੈ ਉਹਨਾਂ ਕੋਲ ਕਮਾਈ ਹੈ, ਮਨਾਇਆ ਉਹਨਾਂ ਨੇ ਹੈ ਜਿਨ੍ਹਾਂ ਨੇ ਕਮਾਇਆ ਹੈ, ਅਤੇ ਜਿਨ੍ਹਾਂ ਨੇ ਕਮਾਇਆ ਨਹੀਂ ਉਹਨਾਂ ਨੇ ਮਨਾਇਆ ਵੀ ਨਹੀਂ। ਜਿਨ੍ਹਾਂ ਨੇ ਬੰਦਗੀ ਕੀਤੀ ਹੈ ਦਿਨ ਰਾਤ, ਜਿਨ੍ਹਾਂ ਨੇ ਵਿਸਾਰਤਾ ਨਾ ਦਿਨ ਨਾ ਰਾਤ, ਕੁਝ ਨਹੀਂ ਵੇਖਿਆ, ਸਿਰਫ ਇੱਕੋ ਕਾਰਜ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਸਿਰਫ ਇੱਕੋ ਹੀ ਕਾਰਜ, ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਸਿਰਫ ਇਹੀ ਕਾਰਜ, ਹੋਰ ਕੋਈ ਨਹੀਂ। ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਸੌਂਦਿਆਂ ਹੰਡਾਉਂਦਿਆਂ ਹਰ ਵੇਲੇ ਇੱਕੋ ਹੀ ਕਾਰਜ, ਸਿਰਫ ਅਕਾਲ ਪੁਰਖ ਦੀ ਯਾਦ, ਉਹਦਾ ਚਿੰਤਨ। ਜਿਨ੍ਹਾਂ ਨੇ ਏਦਾਂ ਕਮਾਇਆ ਉਹਨਾਂ ਨੇ ਮਨਾਇਆ, ਅਤੇ ਜਿਨ੍ਹਾਂ ਨੇ ਏਦਾਂ ਕਮਾਇਆ ਨਹੀਂ ਨਾ ਉਹਨਾਂ ਮਨਾਇਆ ਵੀ ਨਹੀਂ। ਕਿੱਥੇ ਮੰਨ ਜੇ ਆਪਾਂ ਵੀ ਕਰਦੇ ਹਾਂ, ਸਾਡੀ ਕਿੰਨੀ ਕੁ ਮੰਨ ਲੈਂਦਾ ਜੀ? ਅਸੀਂ ਉਸ ਅਵਸਥਾ ਵਿੱਚ ਜਾ ਕੇ ਉਨੇ ਰੋਭ ਨਾਲ ਜਿੰਨੇ ਰੋਭ ਨਾਲ ਬਾਬਾ ਕਬੀਰ ਸਾਹਿਬ ਕਹਿ ਰਹੇ, ਕੀ ਅਸੀਂ ਕਹਿ ਸਕਦੇ ਹਾਂ ਰੱਬ ਨੂੰ? ਤੁਸੀਂ ਕਿਤੇ ਇਸ ਸ਼ਬਦ ਨੂੰ ਨਾ ਪੜ੍ਹਦੇ, ਆਪਾਂ ਰੋਜ਼ ਹਾਂ, ਰੋਜ਼ ਪੜ੍ਹਦੇ ਪਾਵਨ ਬਚਨ, ਜਦੋਂ ਸੰਧਿਆ ਵੇਲੇ ਦੇ ਦੀਵਾਨਾਂ ਦੀ ਹੈ ਨਾ ਸੋਦਰ ਦੀ ਬਾਣੀ ਦੀ ਸੰਪੂਰਨਤਾ ਹੁੰਦੀ, ਫਿਰ ਸ਼ਬਦ ਕੀਰਤਨ ਰੂਪ 'ਚ ਆਰਤੀ ਦੇ ਪਾਵਨ ਬਚਨ ਪੜ੍ਹਦੇ ਨੇ, ਅਤੇ ਉੱਥੇ ਬਾਬਾ ਕਬੀਰ ਸਾਹਿਬ ਅਤੇ ਭਗਤ ਧੰਨਾ ਜੀ ਦੇ ਦੋਵਾਂ ਦਾ ਪਾਵਨ ਬਚਨ ਆਪਾਂ ਪੜ੍ਹਦੇ, ਜਿਹੜਾ ਉਹਨਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਪੜ੍ਹ ਕੇ ਨਾ, ਉਹਨੂੰ ਸਿਰਫ ਪੜ੍ਹਿਓ ਨਾ, ਕਿਤੇ ਬੈਠ ਕੇ ਸੋਚਿਓ ਵੀ ਕਿੱਦਾਂ ਦਾ ਪ੍ਰੇਮ ਹੋਏਗਾ ਰੱਬ ਦਾ ਅਤੇ ਭਗਤ ਕਬੀਰ ਸਾਹਿਬ ਦਾ ਆਪਸ ਵਿੱਚ, ਕਿੱਦਾਂ ਦਾ ਪਿਆਰ ਹੋਏਗਾ। ਜਿਹੜੇ ਰੱਬ ਦੇ ਸਾਹਮਣੇ ਬੈਠ ਕੇ ਰੱਬ ਨੂੰ ਇਹ ਕਹਿ ਰਹੇ ਵੀ ਰੱਬਾ ਮੈਂ ਭੁੱਖਾ ਤੇਰੀ ਭਗਤੀ ਨਹੀਂ ਕਰ ਸਕਦਾ, ਤੂੰ ਭਗਤੀ ਕਰਾਉਣੀ ਹੈ, ਮੈਨੂੰ ਰਜਾ, ਮੈਨੂੰ ਰਜਾ ਪਹਿਲਾਂ, ਮੈਂ ਤੇਰੀ ਭਗਤੀ ਫਿਰ ਕਰਾਂਗਾ, ਪਰ ਪਹਿਲਾਂ ਮੈਨੂੰ ਮੇਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ। ਜੇ ਮੈਂ ਰੱਜਿਆ ਹੋਵਾਂਗਾ ਤੇ ਜੁੜਾਂਗਾ ਨਾ, ਜੇ ਮੈਂ ਰੱਜਿਆ ਹੀ ਨਾ ਤੇ ਮੈਂ ਤੇਰੀ ਬੰਦਗੀ 'ਚ ਕਿੱਥੋਂ ਜੁੜ ਜਾਂਗਾ। ਤੂੰ ਭਗਤੀ ਕਰਾਉਣੀ ਹੈ, ਮੈਂ ਤਾਂ ਤੇਰੀ ਭਗਤੀ ਕਰਾਂਗਾ ਜੇ ਮੇਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ, ਜੇ ਨਹੀਂ ਆ ਪਈ ਤੇਰੀ ਮਾਲਾ। ਅਖਰੀ ਅਰਥ ਵੇਖ ਲਓ, ਭੁੱਖੇ ਭਗਤ ਨਾ ਕੀਜੈ, ਮੈਂ ਨਹੀਂ ਕਰ ਸਕਦਾ। ਇਹ ਮਾਲਾ ਆਪਣੀ ਲਈ ਹੈ, ਆ ਤੇਰੀ ਪਈ ਮਾਲਾ ਤੇ ਪਾਈ ਰੱਖ ਲਾ। ਇਹ ਮਾਲਾ, ਇਹ ਦਾ ਅਰਥ ਕੀ ਹੈ, ਇਹ ਇਹ ਮਾਲਾ ਆਪਣੀ ਲੀਜੈ, ਆ ਲੈ ਜਾ ਆਪਣੀ ਮਾਲਾ ਭਾਈ। ਹੁਣ ਇਹ ਅਵਸਥਾ ਸੀ ਕਿੱਦਾਂ ਰੱਬ ਨੂੰ, ਫਿਰ ਆਪਾਂ ਨਹੀਂ ਤੇ ਫਿਰ ਆ ਪਿਆ ਇਹਦਾ ਸਾਰਾ ਕੁਛ, ਅਸੀਂ ਕਿੱਥੋਂ ਕਹਿ ਦਾਂਗੇ। ਸਾਡੇ ਕੋਲੋਂ ਉਹ ਅਵਸਥਾ, ਉਹ ਭਾਵਨਾ ਹੈ ਹੀ ਨਹੀਂ ਜਿਹੜੀ ਭਾਵਨਾ ਬਾਬਾ ਕਬੀਰ ਸਾਹਿਬ ਕੋਲ ਹੈ। ਅਸੀਂ ਮੰਗੀ ਜ਼ਰੂਰ ਜਾਂਦੇ ਹਾਂ, ਇਹ ਨਹੀਂ ਵੀ ਅਸੀਂ ਮੰਗਦੇ ਨਹੀਂ ਹਾਂ, ਅਸੀਂ ਮੰਗਦੇ ਹਾਂ, ਪਰ ਸਾਡੇ ਕੋਲ ਉਹ ਭਾਵਨਾ ਨਹੀਂ ਹੈ ਕਿ ਰੱਬ ਸਾਡੀ ਇੰਨੀ ਰੋਹਬ ਨਾਲ ਵੀ ਸੁਣ ਸਕਦਾ ਹੋਵੇ, ਇੰਨੀ ਰੋਹਬ ਨਾਲ ਵੀ। ਫਿਰ ਦੇਖੋ ਬਾਬਾ ਕਬੀਰ ਸਾਹਿਬ ਨੇ ਕੋਈ ਇਹ ਨਹੀਂ, ਕੋਈ ਫਾਲਤੂ ਵਸਤੂ ਨਹੀਂ ਮੰਗੀ, ਕੋਈ ਜਿੱਦ ਨਹੀਂ। ਹਾਂ ਇੱਕ ਜ਼ਰੂਰ ਕਿਹਾ ਵੀ ਜੇ ਕਰਾਉਣੀ ਹੈ ਭਗਤੀ ਫਿਰ ਆਹ ਮੇਰੀਆਂ ਜ਼ਰੂਰਤਾਂ ਨੇ, ਮੈਂ ਕੋਈ ਲੋਭ ਨਹੀਂ ਕਰਦਾ, ਕੋਈ ਲਾਲਚ ਨਹੀਂ ਕਰਦਾ, ਮੈਨੂੰ ਤੇਰਾ ਨਾਂ ਪਿਆਰਾ ਬਹੁਤ ਲੱਗਦਾ, ਮੈਨੂੰ ਤੇਰੀ ਬੰਦਗੀ ਕਰਨੀ ਬੜੀ ਚੰਗੀ ਲੱਗਦੀ ਹੈ, ਇਸ ਕਰਕੇ ਮੈਂ ਤੇਰੇ ਅੱਗੇ ਆਪਣੀਆਂ ਜ਼ਰੂਰਤਾਂ ਰੱਖੀਆਂ ਨੇ, ਤੂੰ ਪੂਰੀਆਂ ਕਰ ਦੇ ਅਤੇ ਮੈਂ ਤੇਰੇ ਨਾਲ ਜੁੜਿਆ ਰਹਾਂਗਾ। ਫਿਰ ਵੇਖੋ ਰਹਾਉ ਦੀ ਪੰਗਤੀ, ਕਹਿੰਦੇ ਰੱਬਾ ਕੈਸੀ ਬਣੇ ਤੁਮ ਸੰਗੇ, ਤੇਰੇ ਨਾਲ ਬਣੇ ਕਿਵੇਂ, ਆਪ ਨਾ ਦੇਹੋ ਤਾਂ ਲੇਵੋ, ਜੇ ਤੂੰ ਆਪ ਨਹੀਂ ਦਏਗਾ ਫਿਰ ਮੈਂ ਮੰਗ ਕੇ ਲੈ ਲੂੰ, ਤੇਰੇ ਨਾਲ ਬਣੀ ਹੋਈ ਤਾਂ ਨਹੀਂ। ਕੈਸੀ ਬਣੇ ਤੁਮ ਸੰਗੇ, ਕਿੱਦਾਂ ਦੀ ਬਣੀ ਹੋਈ ਹੈ, ਵੀ ਜੇ ਤੂੰ ਨਹੀਂ ਦਿੰਦਾ ਨਾ ਤੇ ਮੈਂ ਮੰਗ ਕੇ ਲੈ ਲੂੰ ਤੇਰੇ ਤੋਂ, ਔਰ ਤੈਨੂੰ ਦੇਣਾ ਪਏਗਾ ਸਾਰਾ ਕੁਛ ਜੋ ਮੈਂ ਮੰਗਾਂਗਾ, ਜੋ ਮੈਂ ਮੰਗਾਂਗਾ ਤੈਨੂੰ ਬਖਸ਼ਣਾ ਪਏਗਾ। ਫਿਰ ਸਾਰਾ ਕੁਛ ਨਾ, ਪਹਿਲੋਂ ਅਰਬਤਾ ਕੀਤੀ, ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੇਨਾ। ਪਹਿਲੋਂ ਆਪਣੀਆਂ ਇੱਛਾਵਾਂ ਨਹੀਂ ਰੱਖਤੀਆਂ, ਪਹਿਲੋਂ ਮੈਂ ਰੱਬੀ ਪਿਆਰਿਆਂ ਦੀ ਤੇਰੇ ਕੋਲੋਂ ਚਰਨ ਧੂੜ ਮੰਗਦਾ। ਹੁਣ ਇਹਦੇ ਅਰਥ ਕਰਿਓ, ਅਖਰੀ ਅਰਥ ਤੇ ਬਣ ਗਏ ਵੀ ਹਉ ਮੰਗੋ ਸੰਤਨ ਰੇਨਾ, ਰੇਨਾ ਮਤਲਬ ਧੂੜ, ਸੰਤਨ ਰੱਬੀ ਪਿਆਰੇ, ਮੈਂ ਰੱਬੀ ਪਿਆਰਿਆਂ ਦੀ ਧੂੜ ਮੰਗਦਾ, ਮਤਲਬ ਮੇਰੇ ਘਰੇ ਰੱਬੀ ਪਿਆਰੇ ਜੀ ਸਦਕੇ ਆਉਣ, ਜੀ ਆਇਆਂ ਨੂੰ ਜਿੰਨੇ ਵੀ ਆਉਣਗੇ ਸਾਰਿਆਂ ਨੂੰ ਜੀ ਆਇਆਂ, ਪਰ ਦਰਵਾਜ਼ੇ 'ਤੇ ਕੋਈ ਉਹ ਨਾ ਆ ਕੇ ਖੜੋਵੇ ਜਿਹੜਾ ਆ ਕੇ ਮੇਰੇ ਤੋਂ ਕਰਜ਼ ਮੰਗਣ ਆਵੇ, ਮੈਂ ਨਾ ਹੀ ਕਿਸੇ ਕਾ ਦੇਣਾ। ਦਰਵਾਜ਼ੇ ਉੱਤੇ ਰੱਬੀ ਪਿਆਰਿਆਂ ਦੀ ਭੀੜ ਲੱਗੀ ਰਵੇ, ਮੈਂ ਉਹਨਾਂ ਨਾਲ ਬਹਿ ਕੇ ਸੰਗਤ ਕਰਾਂ, ਉਹਨਾਂ ਨਾਲ ਬਹਿ ਕੇ ਤੇਰੀਆਂ ਬਾਤਾਂ ਪਾਵਾਂ, ਉਹਨਾਂ ਨਾਲ ਬਹਿ ਕੇ ਮੈਂ ਤੇਰੀ ਉਸਤਤ ਗਾਵਾਂ, ਪਰ ਦਰਵਾਜ਼ੇ 'ਤੇ ਇੱਕ ਵੀ ਬੰਦਾ ਘਰ ਦੇ ਗੇਟ 'ਤੇ ਆ ਕੇ ਉਹ ਨਾ ਖੜੋਵੇ ਜਿਹੜਾ ਆ ਕੇ ਇਹ ਕਵੇ ਕਬੀਰ ਜੀ ਮੈਂ ਅੱਜ ਤੁਹਾਡੇ ਕੋਲੋਂ ਕਿਸ਼ਤ ਕਰਜ਼ਾ ਲੈਣ ਆਇਆ, ਲਿਆ ਮੇਰਾ ਕਰਜ਼ਾ ਵਾਪਸ ਕਰ, ਮੈਂ ਨਾ ਹੀ ਕਿਸੇ ਕਾ ਦੇਣਾ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ, ਰਹਾਉ ਦੀ ਪੰਗਤੀ। ਫਿਰ ਹੁਣ ਤੂੰ ਸੁਣ ਲਾ ਵੀ ਕੀ ਚਾਹੀਦਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜੀ ਵਾਲੇ, ਦੋ ਸਿਰ ਮੰਗੋ ਚੂਨਾ ਪਾਓ, ਪਾਓ ਘਿਓ ਸੰਗ ਲੂਨਾ, ਆ ਸਾਰਾ ਕੁਛ ਚਾਹੀਦਾ। ਲਾਲਚ ਨਹੀਂ ਹੈ, ਇਹ ਨਹੀਂ ਵੀ ਮਹੀਨੇ ਦਾ ਰਾਸ਼ਨ ਦੇ ਦੇ ਕੱਟਾ, ਨਹੀਂ, ਦੋਏ ਸਿਰ ਮੰਗੋ, ਦੋ ਸਿਰ ਚੂਨਾ ਆਟਾ ਪਾਓ, ਘਿਓ ਸੰਗ ਲੂਨਾ, ਪਾਈਆ ਕ ਘਿਓ ਦੇ ਦੇ ਤੇ ਨਾਲ ਲੂਣ ਦੇ ਦੇ। ਹੁਣ ਘਰ ਦੇ ਜੀ ਹਾਂ, ਚਾਰ ਪੰਜ ਜਣੇ ਤੇ ਘਰ 'ਚ ਆਈ ਹਾਂ ਨਾ, ਮਾਂ ਪਿਓ ਨੇ, ਬੱਚੇ ਨੇ, ਘਰ ਵਾਲੀ ਹੈ, ਮੈਂ ਆਪ ਹਾਂ, ਇੰਨਾ ਕੁ ਤੇ ਰਾਸ਼ਨ ਚਾਹੀਦਾ ਰੋਜ਼ ਦਾ, ਦੋਏ ਸਿਰ ਮੰਗੋ ਚੂਨਾ ਪਾਓ ਘਿਓ ਸੰਗ ਲੂਣਾ ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜੀ ਵਾਲੇ ਆ ਦੋ ਵਕਤ ਦਾ ਭੋਜਨ ਹੈ ਮੇਰਾ ਮੈਂ ਤੇਰੇ ਕੋਲੋਂ ਮੰਗਦਾ ਰੋਜ਼ ਦੇ ਹੀ ਚੱਲ ਖਾਟ ਮੰਗੋ ਚੌਪਾਈ ਸਿਰਹਾਨਾ ਅਵਰ ਤੁਲਾਈ ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਮਾਲਕਾ ਮੈਂ ਲੋਭ ਕੋਈ ਨਹੀਂ ਕੀਤਾ ਮੈਂ ਕੋਈ ਹਫ਼ਤੇ ਦਾ ਰਾਸ਼ਨ ਨਹੀਂ ਮੰਗਿਆ ਕੋਈ ਮਹੀਨੇ ਦਾ ਨਹੀਂ ਮੰਗਿਆ ਕੋਈ ਸਾਲਾਂ ਬੱਧੀ ਨਹੀਂ ਮੰਗਿਆ ਆ ਰੋਜ਼ ਦਾ ਮੈਂ ਤੇਰੇ ਕੋਲੋਂ ਦੋ ਵਕਤ ਦੀ ਰੋਟੀ ਮੰਗਦਾ ਇਹ ਦੇਈ ਚੱਲ ਆਪਾਂ ਤੇਰੀ ਬੰਦਗੀ 'ਚ ਜੁੜੇ ਹੋਏ ਮੈਨੂੰ ਲੋਭ ਕੋਈ ਨਹੀਂ ਲਾਲਚ ਕੋਈ ਨਹੀਂ ਰੱਬੀ ਪਿਆਰਿਆਂ ਨੇ ਮੰਗਿਆ ਮਨਾਇਆ ਵੀ ਔਰ ਮੰਨਿਆ ਵੀ ਉਹ ਕਿਉਂਕਿ ਅਗਲੇ ਕਮਾਇਆ ਐਵੇਂ ਨਹੀਂ ਕਹਿ ਰਹੇ ਗੁਰੂ ਬਾਬਾ ਜੀ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਅਰਦਾਸ ਹੈ ਇਹ ਤੇ ਸਾਨੂੰ ਇਹ ਅਰਦਾਸ ਕਰਨੀ ਆ ਜੇ ਦੁਨਿਆਵੀ ਇੱਛਾਵਾਂ ਤੇ ਅਸੀਂ ਗੁਰੂ ਸਾਹਿਬ ਅੱਗੇ ਬਹੁਤ ਰੱਖਦੇ ਹਾਂ ਪਰਮੇਸ਼ਰ ਅੱਗੇ ਬੜੀਆਂ ਰੱਖਦੇ ਵੇਖੋ ਦੁਨਿਆਵੀ ਇੱਛਾਵਾਂ ਵੀ ਸਾਡੀਆਂ ਉਹਦੇ ਅੱਗੇ ਹੀ ਹੋਣੀਆਂ ਚਾਹੀਦੀਆਂ ਨੇ ਕਿਸੇ ਹੋਰ ਅੱਗੇ ਨਹੀਂ ਕੋਈ ਦੂਜਾ ਤੀਜਾ ਨਹੀਂ ਉਹੀ ਸੁਣਨ ਵਾਲਾ ਹੈ ਉਸੇ ਨੇ ਹੀ ਅਰਦਾਸ ਸੁਣਨੀ ਹੈ ਉਸੇ ਨੇ ਹੀ ਪ੍ਰਵਾਨ ਕਰਨੀ ਹੈ ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ ਇਸ ਲਈ ਜਦੋਂ ਵੀ ਚਾਹੇ ਉਹ ਦੁਨਿਆਵੀ ਅਰਦਾਸ ਹੋਵੇ ਅਤੇ ਭਾਵੇਂ ਅਧਿਆਤਮ ਦੀ ਜਦੋਂ ਵੀ ਅਰਦਾਸ ਕਰਨੀ ਅਤੇ ਕਰਨੀ ਅਕਾਲ ਪੁਰਖ ਅੱਗੇ ਹੀ ਹੈ ਕਿਸੇ ਹੋਰ ਅੱਗੇ ਨਹੀਂ ਕਰਨੀ ਅਰਦਾਸ ਪਰਮੇਸ਼ਰ ਅੱਗੇ ਜਿਹੜਾ ਸਾਰਿਆਂ ਦੀ ਸੁਣਦਾ ਜੀ ਸਭਨਾਂ ਦੀ ਬਸ ਇਹ ਹੈ ਸਮੇਂ ਸਮੇਂ 'ਤੇ ਬਹੁਤ ਕੁਝ ਨਿਰਭਰ ਕਰਦਾ ਨਾ ਪਰ ਸਭ ਕੁਝ ਹੱਥ ਵਸ ਉਹਦੇ ਹੈ ਅਰਦਾਸ ਕਰਨ ਲੱਗਿਆਂ ਇੱਕ ਭਰੋਸਾ ਜ਼ਰੂਰ ਰੱਖਿਆ ਕਰੋ ਜਿਹੜਾ ਅਰਦਾਸ ਦੀ ਸੰਪੂਰਨਤਾ ਦਾ ਹੋਵੇ ਭਰੋਸਾ ਇਹ ਹੋਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਭਰੋਸਾ ਨਹੀਂ ਜੀ ਉਨਾ ਚਿਰ ਇਕਾਗਰਤਾ ਨਹੀਂ ਹੋਏਗੀ ਤੇ ਕਹਿਣ 'ਚ ਮੈਂ ਕੋਈ ਗੁਰੇਜ਼ ਨਹੀਂ ਹਾਂ ਅਰਦਾਸ ਨਾਲੋਂ ਪਹਿਲਾਂ ਭਰੋਸਾ ਹੋਣਾ ਚਾਹੀਦਾ ਅਰਦਾਸ ਬਾਅਦ ਵਿੱਚ ਹੈ ਕਿਉਂਕਿ ਜੇ ਮੈਂ ਅਰਦਾਸ ਕਰੀ ਜਾਂਦਾ ਮੈਨੂੰ ਭਰੋਸਾ ਹੈ ਨਹੀਂ ਮੇਰਾ ਮਨ ਇਕਾਗਰ ਕਿਵੇਂ ਹੋਏਗਾ ਜੀ ਮਨ ਦੀ ਇਕਾਗਰਤਾ ਵਾਸਤੇ ਪਹਿਲਾਂ ਭਰੋਸਾ ਹੈ ਅਰਦਾਸ ਬਾਅਦ ਵਿੱਚ ਹੈ ਜੇ ਭਰੋਸਾ ਹੋਏਗਾ ਤਾਂ ਹੀ ਮੈਂ ਗੁਰੂ ਕੋਲ ਆ ਕੇ ਕਹਿ ਸਕਦਾ ਨਾ ਸਤਿਗੁਰੂ ਮੇਰੀ ਇਹ ਅਰਦਾਸ ਹੈ ਤੇ ਜੇ ਭਰੋਸਾ ਹੀ ਹੈ ਨਹੀਂ ਫਿਰ ਮੈਂ ਦੂਜੇ ਦਰ ਦੀ ਵੀ ਆਸ ਲੈ ਕੇ ਆਇਆ ਹੋਵਾਂਗਾ ਕੋਈ ਵੀ ਨਹੀਂ ਇੱਥੇ ਤੇ ਕਿਸੇ ਹੋਰ ਥਾਂ 'ਤੇ ਸਹੀ ਆਹ ਕੰਮ ਇੱਦਾਂ ਨਾ ਬਣਿਆ ਤੇ ਦੂਜੇ ਤਰੀਕੇ ਨਾਲ ਕਰ ਲਾਂਗੇ ਪਰ ਸਾਹਿਬ ਕਹਿੰਦੇ ਜੇ ਤੂੰ ਗੁਰੂ ਅੱਗੇ ਪਰਮੇਸ਼ਰ ਅੱਗੇ ਅਰਦਾਸ ਕਰਨੀ ਫਿਰ ਇੱਕੋ ਭਰੋਸਾ ਰੱਖ ਕੇ ਅਰਦਾਸ ਕਰਨੀ ਹੈ ਵੀ ਮਾਲਕਾ ਮੈਂ ਤੇਰੇ ਅੱਗੇ ਅਰਦਾਸ ਕਰਨ ਲੱਗਿਆ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਤੇਰੇ ਤੋਂ ਬਿਨਾਂ ਨਾ ਕਿਸੇ ਕੋਲ ਮੇਰਾ ਦੁੱਖ ਹੈ ਨਾ ਕਿਸੇ ਕੋਲ ਮੇਰਾ ਸੁੱਖ ਹੈ ਤੇਰੇ ਅੱਗੇ ਅਰਦਾਸ ਹੈ ਮੈਂ ਦੁੱਖ ਵਿੱਚ ਵੀ ਤੇਰੇ ਅੱਗੇ ਕਰਦਾ ਸੁੱਖ ਵਿੱਚ ਵੀ ਬੇਨਤੀ ਤੇਰੇ ਅੱਗੇ ਕਰਦਾ ਇਹ ਨਹੀਂ ਦੁੱਖ ਵੇਲੇ ਮੈਨੂੰ ਤੂੰ ਚੇਤੇ ਆਉਣਾ ਤੇ ਸੁੱਖ ਵੇਲੇ ਕੋਈ ਹੋਰ ਮਾਲਕਾ ਰੱਖ ਤੂੰ ਸੰਭਾਲਣਾ ਤੂੰ ਰੱਖਣਾ ਇਸ ਕਰਕੇ ਮੈਂ ਅਰਦਾਸ ਤੇਰੇ ਅੱਗੇ ਕਰਦਾ ਸੁਣ ਮੇਰੀ ਤੂੰ ਸੁਣ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਇਹ ਭਰੋਸਾ ਹੋਵੇ ਮਾਲਕਾ ਮੈਂ ਤੇਰੀ ਬੰਦਗੀ ਵਿੱਚ ਜੁੜਿਆ ਰਵਾਂ ਇਹੀ ਅਰਦਾਸ ਮੈਂ ਤੇਰੇ ਅੱਗੇ

0: ਜਿਹੜਾ ਸ਼ਬਦ ਨੂੰ ਸਮਝਦਾ, ਸ਼ਬਦ ਨਾਲ ਸਾਂਝ ਪਾਉਂਦਾ, ਉਹੀ ਇਸ ਗੱਲ ਨੂੰ ਪਛਾਣਦਾ। ਬੇਅੰਤ ਕੌਣ ਹੈ? ਸਿਰਫ ਅਕਾਲ ਪੁਰਖ। ਗੁਰਪ੍ਰਸਾਦੀ ਕੋ ਸ਼ਬਦ ਪਛਾਣੈ। ਗੁਰੂ ਦੀ ਕਿਰਪਾ ਨਾਲ ਸ਼ਬਦ ਨਾਲ ਸਾਂਝ ਪਾਉਣ ਵਾਲਾ, ਸ਼ਬਦ ਰਾਹੀਂ ਬੁੱਝਣ ਵਾਲਾ, ਸ਼ਬਦ ਰਾਹੀਂ ਜਾਣਨ ਵਾਲਾ ਹੀ ਇਸ ਗੱਲ ਨੂੰ ਜਾਣਦਾ ਅਤੇ ਸਮਝਦਾ ਹੈ। ਗੁਰਪ੍ਰਸਾਦ ਕੋ ਸ਼ਬਦ ਪਛਾਣੈ। ਸ਼ਬਦ ਨਾਲ ਜਿਨ੍ਹਾਂ ਨੇ ਸਾਂਝ ਪਾਈ, ਸ਼ਬਦ ਰਾਹੀਂ ਕੋਈ ਵਿਰਲਾ ਉਸ ਮਾਲਕ ਨੂੰ ਜਾਣਦਾ ਹੈ। ਸੋਝੀ ਨਾ, ਇੱਦਾਂ ਕਹਿ ਲਓ ਵੀ ਜਿਹਦੇ ਉੱਤੇ ਗੁਰੂ ਕਿਰਪਾ ਕਰਦੇ ਨੇ, ਗੁਰੂ ਦੀ ਬਖਸ਼ਿਸ਼ ਮੰਨਣ ਵਾਲਾ ਹੀ ਉਸ ਅਕਾਲ ਪੁਰਖ ਦੀ ਗੋਦ ਦਾ ਆਨੰਦ ਮਾਣਦਾ ਹੈ। ਗੁਰੂ ਦੀ ਕਿਰਪਾ ਦਾ ਪਾਤਰ ਹੀ ਉਸ ਅਕਾਲ ਪੁਰਖ ਦੇ ਮਿਲਾਪ ਦਾ ਸੁੱਖ ਮਾਣਦਾ ਹੈ। ਗੁਰੂ ਕੋਲੋਂ ਸ਼ਬਦ ਦੀ ਸੋਝੀ ਲੈਣ ਵਾਲਾ, ਗਿਆਨ ਲੈਣ ਵਾਲਾ ਹੀ ਉਸ ਅਕਾਲ ਪੁਰਖ ਨਾਲ ਇੱਕ ਮਿਕਤਾ ਨੂੰ ਮਾਣਦਾ ਹੈ। ਇਸ ਲਈ ਸਤਿਗੁਰੂ ਕਹਿੰਦੇ, ਮਾਲਕ ਜੀਓ, ਗੁਰੂ ਦੀ ਕਿਰਪਾ ਨਾਲ ਸ਼ਬਦ ਰਾਹੀਂ ਕੋਈ ਬੁੱਝਦਾ ਅਤੇ ਜਾਣਦਾ ਹੈ ਤੂੰ ਬੇਅੰਤ, ਕਿ ਤੂੰ ਬੇਅੰਤ ਹੈ, ਤੇਰੇ ਤੋਂ ਵੱਡਾ ਕੋਈ ਨਹੀਂ, ਤੂੰ ਸਭ ਤੋਂ ਸਿਰਮੌਰ ਹੈ, ਤੂੰ ਸਰਬ ਕਲਾ ਸਮਰੱਥ ਹੈ।
1: ਦਿਆਲ ਪੁਰਖ ਮੇਰੇ ਪ੍ਰਭ ਦਾਤੇ, ਜਿਸ ਹੈ ਜਨਾਵ ਹੋ ਤਿਨਹਿ ਤੁਮ ਜਾਤੇ।
0: ਦਿਆਲ ਪੁਰਖ, ਹੇ ਦਇਆ ਦੇ ਘਰ, ਸਭਨਾ ਵਿੱਚ ਵਿਆਪਕ ਮਾਲਕ ਜੀਓ, ਮੇਰੇ ਪ੍ਰਭ ਦਾਤੇ, ਹੇ ਮੇਰੇ ਦਾਤੇ, ਮੇਰੇ ਪ੍ਰਭੂ ਜੀਓ, ਤੁਸੀਂ ਦਇਆ ਦਾ ਘਰ ਹੋ, ਤੁਸੀਂ ਸਭਨਾ ਵਿੱਚ ਵਸੇ ਹੋਏ ਹੋ, ਤੁਸੀਂ ਹੀ ਮੇਰੇ ਦਾਤੇ, ਮੇਰੀਆਂ ਝੋਲੀਆਂ ਭਰਨ ਵਾਲੇ ਮੇਰੇ ਪਰਮੇਸ਼ਰ ਹੋ। ਜਿਸ ਹੈ ਜਨਾਵੋ, ਜਿਹਨੂੰ ਤੁਸੀਂ ਜਣਾਉਂਦੇ ਹੋ, ਜਿਹਨੂੰ ਤੁਸੀਂ ਸਮਝ ਬਖਸ਼ਦੇ ਹੋ, ਜਿਹਨੂੰ ਤੁਸੀਂ ਸੋਝੀ ਬਖਸ਼ਦੇ ਹੋ, ਤਿੰਨ ਹੈ ਤੁਮ ਜਾਤੇ, ਉਹੀ ਤੁਹਾਨੂੰ ਜਾਣਦੇ ਨੇ, ਜਿਨ੍ਹਾਂ ਨੂੰ ਤੁਸੀਂ ਆਪ ਆਪਣੇ ਬਾਰੇ ਗਿਆਨ ਬਖਸ਼ ਦਿੰਦੇ ਹੋ, ਆਪਣੇ ਬਾਰੇ ਸੋਝੀ ਦੇ ਦਿੰਦੇ ਹੋ, ਆਪਣੇ ਬਾਰੇ ਜਣਾ ਦਿੰਦੇ ਹੋ, ਉਹ ਤੁਹਾਨੂੰ ਜਾਣ ਲੈਂਦੇ ਨੇ। ਜਿਨ੍ਹਾਂ ਨੂੰ ਤੁਸੀਂ ਨਹੀਂ ਜਣਾਇਆ, ਉਹਨਾਂ ਨੇ ਤੁਹਾਨੂੰ ਜਾਣਿਆ ਵੀ ਨਹੀਂ, ਉਹਨਾਂ ਨੇ ਜਾਣਿਆ ਵੀ ਨਹੀਂ, ਉਹਨਾਂ ਨੇ ਬਸ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ, ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਉਹਨਾਂ ਨੇ ਜਾਣਿਆ ਕੋਈ ਨਹੀਂ, ਜਾਣਿਆ ਉਹਨਾਂ ਨਹੀਂ ਆ ਜਿਨ੍ਹਾਂ ਨੂੰ ਤੁਸੀਂ ਜਣਾਇਆ ਹੈ, ਸਮਝਾਇਆ ਹੈ। ਔਰ ਅਰਦਾਸ ਸਾਡੀ ਕੀ ਹੈ? ਮਾਲਕਾ ਤੂੰ ਕਿਰਪਾ ਕਰ, ਕਿਉਂਕਿ ਜੇ ਤੂੰ ਜਣਾਏਗਾ ਤਾਂ ਤੈਨੂੰ ਜਾਣਾਂਗੇ, ਜੇ ਤੂੰ ਬਖਸ਼ੇਗਾ ਤਾਂ ਤੇਰੇ ਨਾਲ ਸਾਂਝ ਪਾਵਾਂਗੇ, ਜੇ ਤੂੰ ਨਾ ਬਖਸ਼ੇ ਤੇ ਤੇਰੇ ਨਾਲ ਸਾਂਝ ਵੀ ਨਹੀਂ ਆਉਣੀ। ਸ਼ਬਦ ਦਾ ਪ੍ਰਕਰਨ ਤੇ ਉਹਦੇ ਅੱਗੇ ਤਰਲੇ ਹੀ ਨੇ ਨਾ ਜੀ, ਉਹਦੇ ਮਿਲਾਪ ਵਾਸਤੇ, ਉਹਦੇ ਅੱਗੇ ਬੇਨਤੀ ਹੈ ਉਹਦੇ ਮੇਲ ਵਾਸਤੇ। ਤੇ ਮਾਲਕਾ ਜੇ ਤੂੰ ਕਿਰਪਾ ਕਰੇਗਾ ਤਾਂ ਹੀ ਤੇ ਤੈਨੂੰ ਜਾਣਾਂਗੇ ਨਾ, ਇਸ ਕਰਕੇ ਅਸੀਂ ਸੇਵਕ ਬਣ ਕੇ ਤੇਰੇ ਅੱਗੇ ਅਰਦਾਸ ਕਰ ਰਹੇ ਹਾਂ, ਤੂੰ ਸਾਨੂੰ ਆਪਣੇ ਬਾਰੇ ਵਿੱਚ ਗਿਆਨ ਬਖਸ਼, ਤੂੰ ਸਾਨੂੰ ਆਪਣੇ ਬਾਰੇ ਵਿੱਚ ਸੋਝੀ ਦੇ, ਆਪਣੇ ਬਾਰੇ ਵਿੱਚ ਸਾਨੂੰ ਜਾਣਾ, ਅਸੀਂ ਤੈਨੂੰ ਜਾਣ ਸਕੀਏ, ਤੇਰੇ ਨਾਲ ਸਾਡੀ ਸਾਂਝ ਬਣਾਵੇ, ਤੇਰੇ ਨਾਲ ਸਾਡਾ ਪ੍ਰੇਮ ਬਣਾਵੇ, ਕਿਉਂਕਿ ਜਿਹਨੂੰ ਤੂੰ ਬਖਸ਼ਦਾ ਉਹੀ ਜਾਣਦਾ, ਜਿਹਨੂੰ ਤੂੰ ਨਾ ਬਖਸ਼ੇ ਮਾਲਕਾ ਉਹ ਸਾਰੀ ਜ਼ਿੰਦਗੀ ਵਿਲਕਦਾ ਰਹਿ ਜਾਂਦਾ, ਪਰ ਤੇਰੇ ਬਾਰੇ ਵਿੱਚ ਕਦੇ ਜਾਣ ਨਹੀਂ ਸਕਿਆ, ਤੇਰੇ ਬਾਰੇ 'ਚ ਸੋਝੀ ਨਹੀਂ ਮਿਲ ਸਕੀ। ਪ੍ਰੇਮ ਦਾ ਸੁੱਖ, ਮਿਲਾਪ ਦਾ ਸੁੱਖ ਉਹਨਾਂ ਨੇ ਮਾਣਿਆ ਜਿਹਨਾਂ ਨੂੰ ਤੂੰ ਬਖਸ਼ਿਆ। ਇੰਜ ਕਹਿ ਲਈਏ, ਮਿਲਾਪ ਦਾ ਸੁੱਖ ਵੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੈ, ਪ੍ਰੇਮ ਉਹਦੀ ਰਹਿਮਤ ਤੋਂ ਬਿਨਾਂ ਥੋੜ੍ਹੀ ਬਣ ਜਾਂਦਾ ਜੀ। ਮੈਂ ਉਹਨੂੰ ਮਿਲਣ ਦੀ ਇੱਛਾ ਭਾਵੇਂ ਸਦੀਆਂ ਤੋਂ ਰੱਖੀ ਬੈਠਾ ਹੋਵਾਂ, ਜੇ ਉਹ ਹੀ ਨਾ ਮਿਲਣਾ ਚਾਹੁੰਦਾ ਹੋਵੇ ਤਾਂ ਮੇਰੀ ਇੱਛਾ ਰੱਖੀ ਕੀ ਕਰੇਗੀ।

0: ਅਸੀਂ ਅਰਦਾਸ ਕਿਉਂ ਕਰਦੇ ਹਾਂ? ਹੁਣ ਅਰਦਾਸ 'ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹ ਕਰ ਵੀ ਮਾਲਕਾ ਮੈਂ ਤੈਨੂੰ ਮਿਲਣਾ ਚਾਹੁੰਦਾ, ਮੈਂ ਤੇਰੇ ਨਾਲ ਮਿਲਾਪ ਕਰਨਾ ਚਾਹੁੰਦਾ, ਮੇਰਾ ਤੇਰੇ ਨਾਲ ਪ੍ਰੇਮ ਬਣਨਾ, ਇਹ ਅਰਦਾਸ ਹੈ। ਪਰ ਇਹ ਅਰਦਾਸ ਦੇ ਨਾਲ ਨਾਲ ਗੁਰੂ ਕੋਲੋਂ ਰਹਿਮਤ ਮੰਗੀ, ਗੁਰੂ ਦੇ ਸ਼ਬਦ ਦੀ ਸਿੱਖਿਆ ਮੰਗੀ। ਕਿਉਂ? ਕਿਉਂਕਿ ਗੁਰੂ ਦੇ ਸ਼ਬਦ ਨੇ ਉਦਾਂ ਦਾ ਬਣਾਉਣਾ ਜਿੱਦਾਂ ਦਾ ਮਾਲਕ ਨੂੰ ਚੰਗਾ ਲੱਗਦਾ ਹੈ। ਜੇ ਉਹਨੂੰ ਚੰਗਾ ਲੱਗੇਗਾ ਤਾਂ ਹੀ ਉਹ ਮਿਲਾਪ ਬਖਸ਼ੇਗਾ ਨਾ ਜੀ। ਮੈਂ ਉਹਨੂੰ ਮਿਲਣਾ ਚਾਹੁੰਦਾ ਹੋਵਾਂ, ਉਹ ਮੈਨੂੰ ਮਿਲਣਾ ਹੀ ਨਾ ਚਾਹੁੰਦਾ ਹੋਵੇ, ਮੈਂ ਕਿਵੇਂ ਮਿਲਣਾ? ਆਪਾਂ ਕਿਸੇ ਮਨੁੱਖ ਨੂੰ ਮਿਲਣ ਦੀ ਇੱਛਾ ਰੱਖੀ ਹੋਵੇ ਵੀ ਭਾਈ ਮੈਂ ਤੇਰੇ ਨਾਲ ਮੀਟਿੰਗ ਕਰਨੀ ਹੈ, ਤੈਨੂੰ ਮਿਲਣਾ ਚਾਹੁੰਦਾ, ਅੱਗੋਂ ਉਹ ਕਹਿ ਦੇ ਵੀ ਭਾਈ ਮੈਂ ਨਹੀਂ ਤੈਨੂੰ ਮਿਲਣਾ, ਕਿੱਦਾਂ ਮਿਲ ਲਾਂਗੇ? ਦੋ ਮਨੁੱਖ, ਚਾਰ ਮਨੁੱਖ ਆਪਸ ਵਿੱਚ ਇਕੱਠੇ ਹੋ ਕੇ ਤਾਂ ਬਹਿੰਦੇ ਨੇ ਜੇ ਉਹ ਚਾਰੇ ਮਿਲ ਕੇ ਬੈਠਣਾ ਚਾਹੁੰਦੇ ਨੇ। ਜੇ ਉਹਨਾਂ ਚੋਂ ਇੱਕ ਵੀ ਬੰਦਾ ਨਹੀਂ ਨਾ ਚਾਹੁੰਦਾ ਮੈਂ ਇਹਨਾਂ ਨਾਲ ਬੈਠਾਂ, ਤੇ ਉਹ ਨਹੀਂ ਬਹਿ ਸਕਦਾ ਜੀ। ਤੇ ਜੇ ਮੈਂ ਹੁਣ ਚਾਹਵਾਂ ਵੀ ਮਾਲਕ ਮੈਂ ਤੇਰੇ ਨਾਲ ਮਿਲ ਕੇ ਬਵਾਂ, ਮੈਂ ਤੇਰੇ ਨਾਲ ਬੈਠ ਕੇ ਗੱਲਾਂ ਕਰਾਂ, ਮੈਂ ਤੇਰੇ ਨਾਲ ਬਹਿ ਕੇ ਬਾਤਾਂ ਪਾਵਾਂ, ਤੇਰੀ ਉਸਤਤ ਗਾਵਾਂ, ਤੇਰੀ ਸ਼ੋਭਾ ਕਰਾਂ, ਤੇਰੇ ਦਰਸ਼ਨ ਕਰਾਂ, ਅੱਗੋਂ ਮਾਲਕ ਕਵੇ ਵੀ ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦਾ। ਦੋ ਚੀਜ਼ਾਂ ਨੇ ਜੀ, ਹਮੇਸ਼ਾ ਧਿਆਨ ਰੱਖੋ। ਮਿਲਣਾ ਉਹਦੀ ਰਹਿਮਤ ਤੋਂ ਬਿਨਾਂ ਨਹੀਂ ਜੇ ਮਿਲਿਆ ਜਾਣਾ, ਜੇ ਉਹ ਮਿਲਣਾ ਚਾਹੁੰਦਾ ਹੋਏਗਾ ਤਾਂ ਉਹਦੇ ਨਾਲ ਮਿਲਾਪ ਹੋਣਾ, ਉਹਨੂੰ ਮਿਲਣ, ਉਹ ਤਾਂ ਮਿਲਣ ਦੀ ਇੱਛਾ ਰੱਖੇਗਾ, ਤਾਂ ਉਹ ਸਾਨੂੰ ਮਿਲੇਗਾ ਜੇ ਅਸੀਂ ਉਹਨੂੰ ਚੰਗੇ ਲੱਗਾਂਗੇ। ਉਹਨੂੰ ਚੰਗਿਆਂ ਲੱਗਣ ਵਾਸਤੇ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ, ਮਾਲਕਾ ਸਾਡਾ ਜੀਵਨ ਸਵਾਰ, ਗੁਰੂ ਸਾਹਿਬ ਜੀਓ ਸਾਨੂੰ ਸ਼ਬਦ ਦੀ ਘਾੜਤ ਦੇ, ਜਿੱਦਾਂ ਤੂੰ ਸਾਨੂੰ ਸ਼ਬਦ ਦੀ ਘਾੜਤ ਦੇਵੇਂਗਾ ਨਾ, ਉਹ ਸ਼ਬਦ ਨੇ ਜਦੋਂ ਸਾਨੂੰ ਘੜਨਾ, ਫਿਰ ਸਾਡਾ ਜੀਵਨ ਉਦਾਂ ਦਾ ਬਣੇਗਾ ਜਿਸ ਜੀਵਨ ਨੂੰ ਵੇਖ ਕੇ ਅਕਾਲ ਪੁਰਖ ਆਪ ਸਾਨੂੰ ਮਿਲੇਗਾ, ਉਹ ਰਹਿਮਤ ਕਰੇਗਾ। ਇਨਸਾਨ ਕਿਹਨੂੰ ਨਹੀਂ ਮਿਲਣਾ ਚਾਹੁੰਦਾ? ਜਿਸ ਨੂੰ, ਜਿਹੜਾ ਉਹਨੂੰ ਚੰਗਾ ਨਹੀਂ ਲੱਗਦਾ, ਉਹਨੂੰ ਵੇਖ ਕੇ ਕਹਿ ਦਿੰਦਾ ਨਾ ਵੀ ਇਹਨੂੰ ਪਾਸੇ ਕਰ ਦਿਓ, ਮੈਨੂੰ ਕੋਈ ਭਾਉਂਦਾ ਨਹੀਂ, ਮੈਨੂੰ ਚੰਗਾ ਨਹੀਂ ਲੱਗਦਾ, ਇਹਨੂੰ ਮੇਰੀਆਂ ਅੱਖਾਂ ਤੋਂ ਪਾਸੇ ਲੈ ਜਾਓ, ਇਹਨੂੰ ਮੇਰੇ ਸਾਹਮਣੇ ਲੈ ਕੇ ਕੋਈ ਨਾ ਆਇਓ। ਹੁਣ ਕਿੰਨਾ ਕੁਝ ਹੈ ਜੋ ਇਨਸਾਨ ਦੁਨਿਆਵੀ ਤੌਰ 'ਤੇ ਜਿਹੜੀ ਸ਼ਬਦਾਵਲੀ ਵਰਤਦਾ ਹੈ, ਜਿਹੜਾ ਬੰਦਾ ਉਹਨੂੰ ਚੰਗਾ ਲੱਗਦਾ ਉਹ ਕਹਿੰਦਾ ਇਹਨੂੰ ਕੋਲੇ ਬੈਠਾ ਰਹਿਣ ਦਿਓ, ਮੈਂ ਇਹਦੀ ਸੰਗਤ ਕਰਨੀ ਚਾਹੁੰਦਾ, ਇਹਦਾ ਮਿਲਾਪ ਚਾਹੁੰਦਾ, ਇਹਦੇ ਨਾਲ ਬਹਿਣਾ ਚਾਹੁੰਦਾ, ਜਿਹੜਾ ਚੰਗਾ ਲੱਗਦਾ। ਜਦੋਂ ਅਕਾਲ ਪੁਰਖ ਨੂੰ ਅਸੀਂ ਚੰਗੇ ਲੱਗਾਂਗੇ, ਉਹ ਆਪ ਸਾਡੇ ਉੱਤੇ ਬਖਸ਼ਿਸ਼ ਕਰੇਗਾ। ਜਿੰਨਾ ਚਿਰ ਉਹ ਬਖਸ਼ਿਸ਼ ਨਹੀਂ ਕਰਦਾ ਉਨਾ ਚਿਰ ਮਿਲ ਨਹੀਂ ਜੇ ਆਉਣਾ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਮਿਲਣਾ ਤੇ ਫਿਰ ਗੁਰੂ ਦੇ ਸ਼ਬਦ ਨਾਲ ਆਪਣੀ ਘਾੜਤ ਘੜਿਆ ਕਰ, ਗੁਣਾਂ ਦੀ ਘਾੜਤ ਘੜਿਆ ਕਰਨ। ਸ਼ਬਦ ਨੇ ਕੀ ਕਰਨਾ? ਗੁਣਾਂ ਦੀ ਘਾੜਤ, ਉਹ ਸਾਨੂੰ ਸਵਾਰੇਗਾ ਜੀ, ਸਾਨੂੰ ਸ਼ਿੰਗਾਰੇਗਾ, ਸਾਨੂੰ ਚੰਗਿਆਂ ਬਣਾਏਗਾ। ਇਸੇ ਲਈ ਦਿਆਲ ਪੁਰਖ ਮੇਰੇ ਪ੍ਰਭ ਦਾਤੇ, ਜਿਸ ਹੈ ਜਨਾਵੋ ਤਿਨ ਹੈ ਤੁਮ ਜਾਤੇ, ਜਿਹਨੂੰ ਤੂੰ ਜਣਾਉਣਾ ਹੈ ਮਾਲਕਾ ਤੈਨੂੰ ਉਹੀ ਜਾਣਦਾ ਹੈ, ਜਿਹਦੇ 'ਤੇ ਤੂੰ ਕਿਰਪਾ ਨਾ ਕਰੇ ਉਹ ਤੈਨੂੰ ਜਾਣ ਵੀ ਨਹੀਂ ਸਕਦਾ।
1: ਸਦਾ ਸਦਾ ਜਾਈ ਬਲਿਹਾਰੀ, ਏਤ ਓਤ ਦੇਖੋ ਓਟ ਤੁਮਾਰੀ।
0: ਤੀਸਰਾ ਪਦਾ ਜੀ, ਸਦਾ ਸਦਾ ਜਾਈ ਬਲਿਹਾਰੀ, ਹਮੇਸ਼ਾ ਹਮੇਸ਼ਾ ਮੈਂ ਜਾਣਾ ਹਾਂ ਬਲਿਹਾਰੀ, ਸਦਕੇ ਕੁਰਬਾਨ ਜਾਣਾ ਮਾਲਕਾ ਮੈਂ ਤੇਰੇ ਤੋਂ, ਬਾਹਰ ਨਹੀਂ ਜਾਣਾ। ਇੱਤ ਉੱਤ ਦੇਖੋ ਓਟ ਤੁਮਾਰੀ, ਇੱਥੇ ਔਰ ਉੱਥੇ ਮੈਂ ਤੇਰੀ ਓਟ ਵੇਖਦਾ, ਮੈਂ ਤੈਨੂੰ ਲੱਭਦਾ। ਇਹਨੂੰ ਸੰਸਾਰਕ ਤੌਰ 'ਤੇ ਸਮਝੀਏ, ਜੇ ਆਪਾਂ ਕਿਸੇ ਅਣਜਾਣ ਥਾਂ 'ਤੇ ਗਏ ਹੋਈਏ, ਪਤਾ ਹੋਵੇ ਨਾ ਸਾਨੂੰ ਉੱਥੇ ਕੋਈ ਜਾਣਦਾ ਨਹੀਂ, ਅਤੇ ਆਪਾਂ ਘਰੋਂ ਤੁਰਨ ਲੱਗੇ ਹਾਂ, ਆਪਣੇ ਨਾਲ ਸਾਥੀ ਲੈ ਕੇ ਤੁਰਦੇ ਹਾਂ ਵੀ ਮੈਨੂੰ ਉੱਥੇ ਕੋਈ ਜਾਣਦਾ ਨਹੀਂ, ਭਾਈ ਤੂੰ ਮੇਰੇ ਨਾਲ ਚੱਲ। ਵੀ ਤਾਂ ਜੋ ਮੈਂ ਉੱਥੇ ਤੇਰੇ ਨਾਲ ਉੱਠ ਬੈਠ ਸਕਾਂ, ਤੇਰੇ ਨਾਲ ਉੱਥੇ ਵਿਚਰ ਸਕਾਂ, ਹੈ ਨਾ। ਘਰੋਂ ਨਾਲ ਲੈ ਕੇ ਸਾਥੀ ਤੁਰੇ, ਜੇ ਕੋਈ ਘਰੋਂ ਸਾਥੀ ਨਾ ਤੁਰੇ, ਇੰਨਾ ਪਤਾ ਲੱਗ ਜੇ ਵੀ ਜਿੱਥੇ ਚੱਲਿਆ ਹੈ ਸਾਰੀ ਅਣਜਾਣ, ਪਰ ਕੋਈ ਟਾਵਾਂ ਵਿਰਲਾ ਹੈ ਜਿਹੜਾ ਮੈਨੂੰ ਜਾਣਦਾ ਹੈ, ਫਿਰ ਉੱਥੇ ਜਾ ਕੇ ਸਭ ਤੋਂ ਪਹਿਲਾਂ ਅਸੀਂ ਉਸ ਮਨੁੱਖ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਸਾਨੂੰ ਜਾਣਦਾ ਹੈ, ਵੀ ਤਾਂ ਜੋ ਉੱਥੇ ਵਿਚਰਨ ਵਿੱਚ ਮੈਨੂੰ ਆਸਾਨੀ ਹੋਵੇ। ਸੰਸਾਰਿਕ ਤੌਰ 'ਤੇ ਆਪਾਂ ਜਦੋਂ ਕਿਸੇ ਅਣਜਾਣ ਥਾਵੇਂ ਜਾਣਾ ਹੋਵੇ, ਜਿਸ ਥਾਂ ਬਾਰੇ ਸਾਨੂੰ ਕੋਈ ਸੋਝੀ ਨਹੀਂ, ਜਿੱਥੇ ਸਾਨੂੰ ਕੋਈ ਜਾਣਦਾ ਨਹੀਂ, ਉੱਥੇ ਜਾਣ ਲਈ ਅਸੀਂ ਪਹਿਲਾਂ ਆਪਣੇ ਨਾਲ ਆਪਣਾ ਸਾਥੀ ਲੈ ਕੇ ਤੁਰਦੇ ਹਾਂ ਵੀ ਤੂੰ ਸਾਡੇ ਨਾਲ ਚੱਲ। ਜੇ ਨਹੀਂ, ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਉੱਥੇ ਲੱਭਣ ਦਾ ਉਹ ਮਨੁੱਖ ਕੋਈ ਜਿਹੜਾ ਸਾਨੂੰ ਥੋੜ੍ਹਾ ਬਹੁਤ ਜਾਣਦਾ ਹੋਵੇ, ਵੀ ਜਦੋਂ ਮੈਂ ਉੱਥੇ ਜਾਵਾਂ, ਅਣਜਾਣ ਥਾਵੇਂ ਜਾਣਾ, ਉਹ ਥਾਂ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਮੈਂ ਨਹੀਂ ਜਾਣਦਾ, ਪਰ ਉਸ ਮਨੁੱਖ ਨੂੰ ਉਸ ਇਲਾਕੇ ਦਾ ਪਤਾ ਹੈ, ਅਤੇ ਮੈਂ ਉਸ ਮਨੁੱਖ ਨਾਲ ਜਾ ਕੇ ਪਹਿਲਾਂ ਸਾਂਝ ਪਾਵਾਂ। ਹੁਣ ਸਤਿਗੁਰੂ ਨੇ ਕੀ ਆਖਿਆ, ਮਾਲਕਾ ਮੈਂ ਤੇਰੇ ਤੋਂ ਬਲਿਹਾਰ ਜਾਂਦਾ, ਤੇਰੇ ਤੋਂ ਕੁਰਬਾਨ ਜਾਂਦਾ, ਤੇਰੇ ਤੋਂ ਵਾਰਨੇ ਇਸ ਕਰਕੇ ਜਾਣਾ ਕਿਉਂਕਿ ਤੂੰ ਇੱਥੇ ਵੀ ਜਾਣਦਾ ਅਤੇ ਉੱਥੇ ਵੀ ਜਾਣਦਾ, ਜਿਹਨੂੰ ਦੋਵਾਂ ਥਾਵਾਂ 'ਤੇ ਸੋਝੀ ਹੈ। ਮੈਨੂੰ ਤੂੰ ਚੰਗੀ ਤਰ੍ਹਾਂ ਜਾਣਦਾ ਇੱਥੇ ਵੀ ਔਰ ਉੱਥੇ, ਇਸ ਲਈ ਮੈਂ ਇੱਥੇ ਰਹਿਣਾ ਹੋਵੇ ਮੈਂ ਤਾਂ ਵੀ ਤੈਨੂੰ ਲੱਭਦਾ, ਓਟ ਤੇਰੀ ਲੱਭਦਾ ਵੀ ਤੂੰ ਮਿਲ ਜਾਏ ਮੈਨੂੰ ਰਹਿਣਾ ਸੌਖਾ ਹੋ ਜਾਏ। ਉੱਥੇ ਦੀ ਵਾਰੀ ਆਈ, ਉੱਥੇ ਵੀ ਮੈਂ ਤੇਰੀ ਓਟ ਲੱਭੀ ਵੀ ਮੈਨੂੰ ਉੱਥੇ ਰਹਿਣਾ ਵੀ ਸੌਖਾ ਹੋ ਜੇ, ਕਿਉਂਕਿ ਉੱਥੇ ਜਾ ਕੇ ਵੀ ਮੇਰਾ ਕੋਈ ਸਹਾਰਾ ਤੇਰੇ ਤੋਂ ਬਿਨਾਂ ਨਹੀਂ ਹੈ। ਇੱਥੇ ਔਰ ਉੱਥੇ ਦੇਖੋ, ਵੇਖਦਾ ਹਾਂ ਓਟ ਤੁਮਾਰ, ਮੈਂ ਤੇਰੀ ਓਟ ਵੇਖਦਾ ਕਿਉਂਕਿ ਤੇਰੇ ਤੋਂ ਬਿਨਾਂ ਨਾ ਇੱਥੇ ਕੋਈ ਹੈ ਅਤੇ ਨਾ ਉੱਥੇ ਕੋਈ ਹੈ। ਇਹਨੂੰ ਨਾ ਜੀ ਆਪਾਂ ਜੇ ਇੱਕ ਬਚਨ ਪੜ੍ਹੀਏ ਗੁਰੂ ਸਾਹਿਬ ਦਾ, ਗੁਰੂ ਨਾਨਕ ਪਾਤਸ਼ਾਹ ਦਾ, ਸਤਿਗੁਰੂ ਕਹਿੰਦੇ ਨਾ ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ ਅਣਜਾਣ ਥਾਂ ਬਣ ਗਈ, ਉੱਥੇ ਨਾ ਤੇਰੀ ਕੋਈ ਜ਼ਾਤ ਵੇਖੀ ਜਾਣੀ ਅਤੇ ਨਾ ਤੇਰਾ ਕੋਈ ਜ਼ੋਰ ਵੇਖਿਆ ਜਾਣਾ। ਕਿਉਂ? ਕਿਉਂਕਿ ਉੱਥੇ ਸਾਰੇ ਹੀ ਨਵੇਂ ਨੇ, ਤੇਰੇ ਬਾਰੇ ਕੋਈ ਨਹੀਂ ਜਾਣਦਾ। ਅੱਗੇ ਹੁਣ ਇੱਥੇ ਬੰਦਾ, ਇੱਕ ਰਾਜਾ ਹੋਵੇ ਆਪਣੇ ਦੇਸ਼ ਦਾ ਰਾਜਾ, ਉਹਦੇ ਦੇਸ਼ ਵਿੱਚ ਉਹਨੂੰ ਸਾਰੇ ਜਾਣਦੇ ਵੀ ਇਹ ਸਾਡਾ ਰਾਜਾ ਹੈ। ਹੁਣ ਉਹ ਆਪਣੇ ਦੇਸ਼ ਨੂੰ ਛੱਡ ਕੇ ਕਿਸੇ ਬੇਗਾਨੇ ਦੇਸ਼ 'ਚ ਚਲਾ ਜਾਏ, ਉੱਥੇ ਲਈ ਉਹ ਰਾਜਾ ਥੋੜ੍ਹੀ ਹੈ, ਉੱਥੇ ਤਾਂ ਉਹ ਇੱਕ ਆਮ ਬੰਦਾ ਹੀ ਹੈ, ਉੱਥੇ ਉਹਨੂੰ ਕੋਈ ਨਹੀਂ ਜਾਣਦਾ। ਨਾ ਹੁਣ ਉੱਥੇ ਉਹਦਾ ਰਾਜ ਭਾਗ ਚੱਲਣਾ ਵੀ ਮੈਂ ਰਾਜਾ ਭਾਈ, ਉਹ ਕਹਿੰਦੇ ਰਾਜਾ ਹੋਏਗਾ ਆਪਦੇ ਸ਼ਹਿਰ 'ਚ ਹੋਏਗਾ ਆਪਦੇ ਦੇਸ਼ 'ਚ ਹੋਏਗਾ, ਨਾ ਉਹਦੀ ਉੱਥੇ ਕਿਸੇ ਜ਼ਾਤ ਪੁੱਛਣੀ ਆ, ਉੱਥੇ ਉਹਦੇ ਲਈ ਤਾਂ ਸਾਰੇ ਨਵੇਂ ਹੀ ਨੇ। ਉੱਥੇ ਰਹਿਣਾ ਹੁਣ ਉੱਦਾਂ ਹੀ ਜਿਵੇਂ ਆਪਾਂ ਸੌਖੇ ਜਿਹੇ ਸ਼ਬਦਾਂ, ਹੁਣ ਕੋਈ ਪੰਜਾਬ ਵਿੱਚ ਬਾਦਸ਼ਾਹੀ ਮਾਣਦਾ ਰਾਜਿਆਂ ਵਾਂਗੂ ਰਹਿੰਦਾ, ਇੱਥੋਂ ਛੱਡ ਕੇ ਪ੍ਰਦੇਸ਼ ਚਲਾ ਜਾਏ, ਉੱਥੇ ਜਾਂਦਿਆਂ ਅਗਲਾ ਇਹ ਥੋੜ੍ਹੀ ਕਹਿੰਦਾ ਮੈਂ ਬਾਦਸ਼ਾਹ ਭਾਈ ਉੱਥੋਂ ਬਾਦਸ਼ਾਹੀ ਵਾਲੀ ਜ਼ਿੰਦਗੀ ਜਿਉਂਦਾ ਆ, ਉੱਥੇ ਜਾ ਕੇ ਤਾਂ ਫਿਰ ਨੌਕਰੀ ਹੋਈ ਕਰਨੀ ਪੈਂਦੀ ਨਾ। ਉੱਥੇ ਇਹ ਥੋੜ੍ਹੀ ਕਹਿ ਸਕਦਾ ਵੀ ਸਾਡੇ ਘਰੇ 200 ਨੌਕਰ ਹੈ, ਸਾਡੇ ਘਰੇ 400 ਨੌਕਰ ਅਸੀਂ ਰੱਖੇ ਹੋਏ, ਤੁਸੀਂ ਮੈਨੂੰ ਨੌਕਰ ਬਣਾਉਣ ਨੂੰ ਫਿਰਦੇ। ਹਾਂ, ਕੁਝ ਚਿਰ ਉਹਨੂੰ ਉਸ ਥਾਂ ਉੱਤੇ ਆਪਣਾ ਆਪਾ ਐਡਜਸਟ ਕਰਨ ਵਾਸਤੇ ਲੱਗੇਗਾ, ਉਦੋਂ ਮਗਰੋਂ ਹੋ ਸਕਦਾ ਭਾਵੇਂ ਉੱਥੇ ਵੀ ਬਾਦਸ਼ਾਹ ਬਣ ਜਾਏ ਉਹ, ਪਰ ਕੁਝ ਸਮਾਂ, ਕੁਝ ਟਾਈਮ ਪੀਰੀਅਡ ਉਹਨੂੰ ਚਾਹੀਦਾ, ਜਿਹੜਾ ਟਾਈਮ ਪੀਰੀਅਡ ਇਸ ਕਰਕੇ ਵੀ ਮੈਂ ਆਪਣੇ ਆਪ ਨੂੰ ਇੱਥੇ ਸੈਟਲ ਕਰ ਸਕਾਂ। ਜਿੰਨਾ ਚਿਰ ਸੈਟਲ ਕਰਨਾ ਉਨਾ ਚਿਰ ਨੌਕਰ ਬਣ ਕੇ ਹੀ ਰਹਿਣਾ ਪਏ, ਬਾਦਸ਼ਾਹੀ ਨਹੀਂ ਮਿਲ ਜਾਂਦੀ। ਫਿਰ ਮਾਲਕ ਜੀ ਕਹਿੰਦੇ ਨਾ ਹੁਣ ਸੰਸਾਰਕ ਤੌਰ ਤੇ ਸੈਟਲ ਕਰਨ ਵਾਸਤੇ ਉੱਥੇ ਰਾਜਾ ਕਹਿ ਲਓ ਰੁਪਈਆ ਤੇਰੇ ਕੋਲ, ਰੁਪਈਏ ਨੇ ਸੁੱਟ, ਤੂੰ ਸੈਟਲ ਹੋ ਜਾ। ਤੇ ਜਿਹੜੀ ਗੱਲ ਗੁਰੂ ਸਾਹਿਬ ਕਰ ਰਹੇ, ਮਾਲਕ ਕਹਿੰਦੇ ਉੱਥੇ ਤੇ ਸਿਰਫ ਇੱਕੋ ਹੀ ਦਾਤਾ ਹੈ, ਅਕਾਲ ਪੁਰਖ। ਜੇ ਤੇਰੇ ਕੋਲ ਹੈ ਤੇ ਤੂੰ ਸੈਟਿੰਗ ਕਰ ਲਾ, ਨਹੀਂ ਫਿਰ ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖੈ ਪੱਤ ਪਵੈ ਚੰਗੇ ਸੇਈ ਕੇ। ਜੇ ਤੇਰੀ ਪੱਤ ਲੇਖੇ ਵਿੱਚ ਹੋਈ ਤੂੰ ਚੰਗਾ ਹੋਏਗਾ, ਜੇ ਨਹੀਂ ਤੇ ਸੱਜਣਾ ਫਿਰ ਤੇ ਦੁਰਕਾਰੇ ਆਈ ਜਾਏਗਾ। ਫਿਰ ਕਹੇ ਇਹ ਨਹੀਂ ਵੇਖਣਾ ਵੀ ਤੂੰ ਫਲਾਣਾ ਬਾਦਸ਼ਾਹ ਚੱਲ ਕੇ ਆਇਆ, ਨਾ ਫਿਰ ਕੁਛ ਨਹੀਂ। ਇਸ ਲਈ ਇੱਤ ਉੱਤ ਦੇਖੋ ਓਟ ਤੁਮਾਰੀ, ਮਾਲਕਾ ਇੱਥੇ ਤੇ ਉੱਥੇ ਮੈਂ ਤੇਰੀ ਓਟ ਹੀ ਵੇਖਦਾ ਹਾਂ। ਸਾਹਿਬ ਕਹਿੰਦੇ ਮੈਂ ਤੇਰੇ ਤੋਂ ਵਾਰ ਵਾਰ ਸਦਕੇ ਜਾਂਦਾ।

ਫਿਰ ਜੀ ਸ਼ਬਦ ਦੀ ਕੀਤੀ ਗੁਰੂ ਸਾਹਿਬ ਨੇ ਸੰਪੂਰਨਤਾ ਚੌਥੇ ਪਦੇ ਵਿੱਚ ਆ ਕੇ ਮਾਲਕ ਕਹਿੰਦੇ ਮੋਹੇ ਨਿਰਗੁਣ, ਮੈਂ ਨਿਰਗੁਣ ਆ, ਗੁਣ ਕਿਛੂ ਨਾ ਜਾਤਾ, ਮੈਂ ਤੇਰਾ ਕੋਈ ਵੀ ਉਪਕਾਰ ਨਹੀਂ ਜਾਣਿਆ, ਮੈਂ ਨਿਰਗੁਣ ਆ ਰਹਾਂ ਤੇ ਮੈਂ ਤੇਰਾ ਵੀ ਕੋਈ ਗੁਣ ਨਹੀਂ ਜਾਣਿਆ। ਤੇਰਾ ਵੀ ਕਿੱਥੇ ਜਾਣਿਆ ਜੀ? ਰੱਬ ਦਾ ਕੋਈ ਗੁਣ, ਰੱਬ ਦਾ ਗੁਣ ਤੇ ਅਸੀਂ ਇਹ ਨਹੀਂ ਜਾਣ ਸਕੇ ਵੀ ਉਹਨੇ ਸਾਨੂੰ ਜ਼ਿੰਦਗੀ ਬਖਸ਼ੀ। ਅਸੀਂ ਤੇ ਲਾਮੇ ਮਿਹਣੇ ਤਾਨੇ ਹੀ ਦਿੰਦੇ ਰਹੇ ਉਹਨੂੰ, ਜਦੋਂ ਵੇਖਿਆ ਉਦੋਂ ਹੀ ਮਿਹਣੇ, ਜਦੋਂ ਵੇਖਿਆ ਉਦੋਂ ਹੀ ਤਾਨੇ ਉਹਦੇ ਅੱਗੇ ਨਾ। ਜਦ ਗੁਰੂ ਸਾਹਿਬ ਇਸ ਸ਼ਬਦ ਵਿੱਚ ਅਰਦਾਸ ਸਿਖਾ, ਮਾਲਕਾ ਮੈਂ ਤੇਰੇ ਅੱਗੇ ਅਰਦਾਸ ਕਰਦਾ ਆ, ਮੈਂ ਐਡਾ ਔਗਣ ਆ ਰਹਾਂ, ਮੈਂ ਤੇ ਤੇਰਾ ਵੀ ਕੋਈ ਗੁਣ ਨਹੀਂ ਜਾਣਿਆ, ਤੇਰਾ ਵੀ ਕੋਈ ਉਪਕਾਰ ਨਹੀਂ ਜਾਣਿਆ, ਮੈਂ ਤੇ ਅਕਿਰਤ ਕਣ ਰਿਹਾ। ਮੋਹੇ ਨਿਰਗੁਣ, ਗੁਣ ਕਿਛੂ ਨਾ ਜਾਤਾ, ਕੋਈ ਗੁਣ ਨਹੀਂ ਜਾਣਿਆ ਤੇਰਾ। ਨਾਨਕ ਸਾਧੂ ਦੇਖ ਮਨ ਰਾਤਾ, ਕਹਿੰਦੇ ਪਰ ਹੇ ਨਾਨਕ ਜੀਓ, ਗੁਰੂ ਨੂੰ ਮਿਲ ਕੇ ਨਾ ਮੇਰਾ ਮਨ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ। ਗੁਰੂ ਨੂੰ ਮਿਲ ਕੇ ਮੈਂ ਪਹਿਲਾਂ ਤੇਰਾ ਕੋਈ ਗੁਣ ਨਹੀਂ ਸੀ ਜਾਣਿਆ, ਫਿਰ ਗੁਰੂ ਅੱਗੇ ਆ ਗਿਆ ਨਾ। ਜਦੋਂ ਸਤਿਗੁਰੂ ਅੱਗੇ ਆਇਆ, ਮੈਂ ਗੁਰੂ ਨੂੰ ਪੁੱਛਿਆ ਤੇ ਗੁਰੂ ਨੇ ਫਿਰ ਮਤ ਦਿੱਤੀ, ਉਹ ਭਾਈ ਜਿਹਦਾ ਤੂੰ ਗੁਣ ਨਹੀਂ ਜਾਣਦਾ ਉਹ ਉਪਕਾਰ ਉਹ ਹੀ ਕਰ ਰਿਹਾ, ਜਿਹਨੂੰ ਤੂੰ ਸਮਝਦਾ ਕੁਛ ਨਹੀਂ ਨਾ, ਅਸਲ ਵਿੱਚ ਦਾਤਾ ਹੀ ਉਹ ਹੈ। ਜਿਹਨੂੰ ਆਪਾਂ ਨਾ ਵੇਖਿਆ ਹੋਵੇ ਨਾ ਵੀ ਇਹ ਮੇਰੀ ਸਹਾਇਤਾ ਕਰਨ ਵਾਲਾ ਕਿ ਨਹੀਂ, ਤੇ ਨਹੀਂ ਜਾਣਦੇ ਆਪਾਂ, ਉਹ ਸਾਹਮਣੇ ਵੀ ਬੈਠਾ ਹੋਵੇ ਆਪਾਂ, ਹੋ ਸਕਦਾ ਉਹਦੀ ਵੀ ਹੇਠੀ ਕਰੀ ਜਾਈਏ ਵੀ ਤੂੰ ਕੌਣ ਹੈ, ਮੈਂ ਕਿਹੜਾ ਤੈਨੂੰ ਜਾਣਦਾ। ਹਾਂ, ਕੋਈ ਉਹਦੇ ਨਾਲ ਸਾਂਝ ਪਾਉਣ ਵਾਲਾ ਸਾਨੂੰ ਮਿਲ ਜੇ, ਫਿਰ ਉਹਨੂੰ ਪੁੱਛੀਏ ਵੀ ਆਹ ਕੌਣ ਹੈ, ਉਹ ਦੱਸਿਓ ਜਿਹੜਾ ਤੇਰੀ ਸਹਾਇਤਾ ਕਰਦਾ ਇਹੀ ਹੈ, ਫਿਰ ਆਪਾਂ ਤਰਲੇ ਕਰਦੇ ਨਾ ਵੀ ਸਾਡੇ ਕੋਲ ਗਲਤੀ ਹੋ ਗਈ, ਗੁਨਾਹ ਕਰ ਲਿਆ ਜੀ, ਮੈਂ ਤੁਹਾਨੂੰ ਜਾਣਦਾ ਨਹੀਂ ਸਾਂ, ਤੁਹਾਨੂੰ ਵੇਖਿਆ ਨਹੀਂ ਸੀ। ਇਸੇ ਤਰ੍ਹਾਂ ਅਕਾਲ ਪੁਰਖ ਦਾ ਅਸੀਂ ਉਪਕਾਰ ਨਹੀਂ ਜਾਣਿਆ, ਗੁਰੂ ਕਿਤੇ ਚੰਗੇ ਭਾਗਾਂ ਨਾਲ ਗੁਰੂ ਦੇ ਦਰਸ਼ਨ ਹੋ ਗਏ, ਗੁਰੂ ਦਾ ਮਿਲਾਪ ਹੋਇਆ, ਸਤਿਗੁਰੂ ਨੂੰ ਆ ਕੇ ਪੁੱਛਿਆ ਮੈਂ ਰੱਬ ਨਾਲ ਮਿਲਣਾ, ਮੈਂ ਉਹਦੇ ਨਾਲ ਮਿਲਣਾ ਜਿਹੜਾ ਮੇਰੇ ਉੱਤੇ ਬਖਸ਼ਿਸ਼ ਕਰਨ ਵਾਲਾ, ਉਹਦੇ ਨਾਲ ਮਿਲਾਪ ਕਰਨਾ ਚਾਹੁੰਦਾ ਜਿਹੜਾ ਤਰਸ ਕਰਕੇ ਮੈਨੂੰ ਰੱਖਣ ਵਾਲਾ। ਫਿਰ ਗੁਰੂ ਦੱਸਦਾ ਉਹ ਜਿਹਦੇ ਨਾਲ ਤੂੰ ਦਿਨ ਰਾਤ ਉਲਾਮੇ ਮਿਹਣੇ ਕਰੀ ਜਾਂਦਾ, ਅਸਲ 'ਚ ਦਾਤਾ ਉਹ ਹੀ ਹੈ, ਫਿਰ ਉਹਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ। ਨਾਨਕ ਸਾਧੂ ਦੇਖ ਮਨ ਰਾਤਾ, ਗੁਰੂ ਨੂੰ ਵੇਖ ਕੇ ਮੇਰਾ ਮਨ ਰੰਗ ਵਿੱਚ ਰੰਗਿਆ ਗਿਆ, ਉਸ ਅਕਾਲ ਪੁਰਖ ਦੇ ਪ੍ਰੇਮ ਰੰਗ ਵਿੱਚ। ਫਿਰ ਉਹੀ ਪਾਵਨ ਬਚਨ, ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਮਾਲਕਾ ਹੁਣ ਮੈਂ ਤੇਰਾ ਸੇਵਕ ਬਣਿਆ ਤੇ ਤੇਰੇ ਅੱਗੇ ਅਰਦਾਸ ਕਰਦਾ, ਇਹ ਉਪਕਾਰ ਮੇਰੇ ਉੱਤੇ ਕਰਕੇ ਮੈਂ ਤੇਰੇ ਚਰਨਾਂ ਕਮਲਾਂ ਨਾਲ ਆਪਣੀ ਪ੍ਰੀਤ ਆਪਣਾ ਪ੍ਰੇਮ ਬਣਾ ਸਕਾਂ, ਤਾਂ ਜੋ ਦਿਨ ਰਾਤ ਤੇਰੀ ਬੰਦਗੀ ਤੇਰੇ ਚਿੰਤਨ ਵਿੱਚ ਜੁੜਿਆ ਰਵਾਂ। ਇਸ ਤਰ੍ਹਾਂ ਜੀ ਗੁਰੂ ਸਾਹਿਬ ਕਿਰਪਾ ਕਰਦੇ ਨੇ, ਮਾਲਕ ਪਾਤਸ਼ਾਹ ਦੀ ਦਿੱਤੀ ਇਸ ਸਿੱਖਿਆ ਨੂੰ ਅਸੀਂ ਜ਼ਿੰਦਗੀਆਂ ਵਿੱਚ ਅਪਣਾ ਸਕੀਏ, ਅਤੇ ਮਾਲਕ ਜੀ ਅੱਗੇ ਅਰਦਾਸ ਕਰਦੇ ਰਿਹਾ ਕਰੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕਾ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੋਂ ਸੁਧਾਰੋ, ਅਰਨਾਲੇ ਅਰਨਾਲੋ ਤੂੰ ਮਨ ਮੇਰੇ, ਦੁਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ, ਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰਾਤ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸੁਧਾਰੋ ਅਰਨਾਲੇ ਸੱਚ ਸਾਹਿਬਾ, ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ, ਸਭ ਕਿਸ਼ੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਮਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨੇ ਇੱਛਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸਪਾ ਗਏ ਘਰ ਸਪਾ ਗਏ, ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਭਇਆ ਤੁਧ ਜਿੰਦ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ, ਅਨੰਦ ਸੁਣੋ ਮਡਭਾਗੀਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਹੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦਾਈ ਦਾਇਆ ਖੇਲ ਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ

ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ। ਅਰਜਨ ਅਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੈ ਸਬਦ ਗੁਜਾਏ, ਤੇਗ ਬਹਾਦੁਰ ਸਿਮਰਿਆ

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ,

ਤਖ਼ਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਉੱਚੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ।

ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਰਨਾ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਨੂੰ ਹੋਵੇ ਪ੍ਰਵਾਨ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਨ ਕੋ।

ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ ਕੋਟ ਕੋਟ ਲਖ ਧਾਵੈ, ਇੱਕ ਤਿਲ ਤਾਂ ਕਾ ਮਹਿਲ ਨ ਪਾਵੈ। ਸੁਹਾਵੀ ਕੌਣ ਸੁਵੇਲਾ, ਜਿਤ ਪ੍ਰਭ ਮੇਲਾ। ਵੱਡਾ ਤੇਰਾ ਦਰਬਾਰ, ਉੱਚਾ ਤੁਧ ਤਖਤ। ਸ੍ਰੀ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛਤਰ। ਸੁਕਹੁ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ।

ਤਨਾਸਰੀ ਮਹਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

आराद एकंकार सचा नित दे चढ़ स्वया गात संग मीता संत संगत कर

ਕੋਟ ਨਾ ਭਗਤ ਭੰਡਾਰੀ ਭਾਰ ਪੁਰ ਰਹਿਆ ਸੋਈ ਨਾਨਕ ਸਾਚ ਕੈ ਬੇਨੰਤੀ ਮਨ ਮਾਂਜੈ ਸੱਚ ਸੋਈ ਆਖਣ ਤੋਟ ਨਾ ਭਗਤ ਭੰਡਾਰੀ

वाहिगुरु वाहिगुरु।

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਹੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ

बोले सोनेहा वाहिगुरु जी का खालसा वाहिगुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੂੰ ਕਿਛ ਥਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਜਚਕ ਮੰਗੇ ਦਾਨ ਦੇ ਪਿਆਰਿਆ, ਦੇਵਣ ਹਾਰ ਦਾਤਾਰ ਮੈਂ ਨਿਤ ਚਿਤਾਰਿਆ। ਨਖੁੱਟਣ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ। ਜਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ ਮੂਲ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਿਨ ਹੂੰ ਤੈ ਪੈ ਮੰਗੂ, ਦੇਹ ਆਪਣਾ ਨਾਮ। ਹਮ ਭੀਖ ਕਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਉ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ। ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸੁਖ ਹੋ ਟਲ ਗੁਰ ਸੇਵੀਐ, ਆਹਿਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਵਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਵਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

विचार अंतर ज्ञान है, गुर ज्ञान सच्चा थान तीरथ।

ਬੇਨਤੀ ਮਨ ਮਾਂਜੇ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ
0: ਸਤਨਾਮ ਵਾਹਿਗੁਰੂ ਸਾਹਿਬ ਜੀ।

ਜਿੱਥੇ ਗੁਰੂ ਕਾ ਖਾਲਸਾ ਇਹਨਾਂ 22 ਧਾਰ ਦੇ ਰਾਜਿਆਂ ਦੇ ਸਿਪਾਹੀਆਂ ਦੇ ਨਾਲ ਜੂਝ ਰਿਹਾ, ਉੱਥੇ ਬਾਬਾ ਅਜੀਤ ਸਿੰਘ ਜੀ ਵੀ ਜੂਝ ਰਹੇ ਨੇ, ਜਿਨ੍ਹਾਂ ਦਾ ਸਾਥ ਭਾਈ ਉਦੈ ਸਿੰਘ ਜੀ ਦੇ ਰਹੇ ਹਨ। ਔਰ ਗੁਰੂ ਕਲਗੀਧਰ ਮਹਾਰਾਜ ਜੀ ਜੋ ਉੱਚੀ ਥਾਂ 'ਤੇ ਉਤੰਗ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੋ ਉੱਚੀ ਥਾਂ ਦੇ ਉੱਤੇ ਮੌਜੂਦ ਨੇ, ਇਸ ਜੰਗ ਦਾ

ਜਿੱਥੇ ਦੋਵੇਂ ਪਾਸੇ ਤੋਂ ਆਪਸ ਦੇ ਵਿੱਚ ਇੱਕ ਦੂਸਰੇ ਉੱਤੇ ਵਾਰ ਕੀਤਾ ਜਾ ਰਿਹਾ ਹੈ। ਇੱਧਰੋਂ ਗੁਰੂ ਮਹਾਰਾਜ ਦੇ ਯੋਧੇ ਸੰਤ ਸਿਪਾਹੀ ਔਰ ਉੱਧਰੋਂ ਬਾਈ ਧਾਰ ਦੇ ਰਾਜਿਆਂ ਦੇ ਸਿਪਾਹੀ ਦੋਵੇਂ ਦਲ ਜਦੋਂ ਆਪਸ ਦੇ ਵਿੱਚ ਭਿੜ ਰਹੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰਿਆਂ ਦੇ ਉੱਤੇ ਆਪਣੀ ਨਜ਼ਰ ਜਿਹੜੀ ਆ ਉਹ ਰੱਖੀ ਹੋਈ ਹੈ ਅਤੇ ਜਿਸ ਪਾਸੇ ਇਹਨਾਂ ਦਾ ਪੱਲੜਾ ਭਾਰੀ ਹੁੰਦਾ ਹੈ ਵੀ ਭਾਰੀ ਗਿਣਤੀ ਵਿੱਚ ਆ ਕੇ ਧਾਵਾ ਬੋਲਦੇ ਆ ਅਤੇ ਗੁਰੂ ਕੇ ਸਿੰਘਾਂ ਦੀ ਗਿਣਤੀ ਜਿੱਥੇ ਘੱਟ ਹੁੰਦੀ ਹੈ ਉੱਥੇ ਫਿਰ ਮਹਾਰਾਜ ਆਪਣੇ ਤੀਰਾਂ ਦੀ ਜਿਹੜੀ ਆ ਉਹ ਵਰਖਾ ਕਰਦੇ, ਭਾਵ ਉੱਥੇ ਫਿਰ ਮਹਾਰਾਜ ਆਪਣੇ ਤੀਰ ਚਲਾਉਂਦੇ ਨੇ। ਜਿਸ ਉੱਚੀ ਥਾਂ 'ਤੇ

ਇਸ ਤਰ੍ਹਾਂ ਕਰ ਰਹੇ ਨੇ ਕਿ ਦੋਵੇਂ ਪਾਸੇ ਤੋਂ ਜਿਹੜਾ ਵੀ ਵਾਰ ਕਰਨ ਵਾਲਾ ਹੈ ਉਹਦੇ ਮਨ ਦੇ ਵਿੱਚ ਇਹ ਹੈ ਕਿ ਮੇਰਾ ਕੀਤਾ ਹੋਇਆ ਵਾਰ ਖਾਲੀ ਨਾ ਜਾਵੇ, ਵੀ ਜੇ ਮੈਂ ਤਲਵਾਰ ਚਲਾਵਾਂ ਅਤੇ ਸਾਹਮਣੇ ਵਾਲੇ ਦਾ ਜਿਹੜਾ ਉਹ ਸੀਸ ਧੜ ਨਾਲੋਂ ਅਲੱਗ ਕਰਦਿਆਂ ਇਹ ਮੇਰੀ ਚਲਾਈ ਹੋਈ ਤਲਵਾਰ ਖਾਲੀ ਨਾ ਜਾਵੇ, ਮੇਰੀ ਬੰਦੂਕ ਵਿੱਚੋਂ ਚੱਲੀ ਹੋਈ ਗੋਲੀ ਖਾਲੀ ਨਾ ਜਾਵੇ, ਕਮਾਨ ਵਿੱਚੋਂ ਨਿਕਲਿਆ ਤੀਰ ਖਾਲੀ ਨਾ ਜਾਵੇ। ਦੋਵੇਂ ਪਾਸੇ ਤੋਂ ਜਿਹੜੇ ਇਹ ਸਿਪਾਹੀ ਜੂਝ ਰਹੇ ਨੇ ਦੋਵਾਂ ਦੇ ਅੰਦਰ ਇਹ ਖਿਆਲ ਹੈ ਕਿ ਜਿਹੜਾ ਮੈਂ ਵਾਰ ਕਰਾਂ ਉਹ ਖਾਲੀ

ਤਰ੍ਹਾਂ ਜਿਵੇਂ ਬਰਸਾਤ ਹੋ ਰਹੀ ਹੋਵੇ ਅਤੇ ਕਣੀਆਂ ਜਿਹੜੀਆਂ ਨੇ ਬਰਸਾਤ ਵਿੱਚ ਪੈ ਰਹੀਆਂ ਹੋਣ, ਲਗਾਤਾਰ ਕਣੀਆਂ ਪੈ ਰਹੀਆਂ ਹੋਣ, ਇਸ ਤਰ੍ਹਾਂ ਇਹ ਮੈਦਾਨ ਦੇ ਵਿੱਚ ਜੰਗ ਵਿੱਚ ਬੰਦੂਕ ਵਿੱਚੋਂ

ਗੋਲੀਆਂ ਚੱਲਦੀਆਂ ਬੰਦੂਕ ਵਿੱਚੋਂ, ਉਹਦੇ ਵਿੱਚੋਂ ਕੜ ਕੜ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ, ਔਰ ਜਿਹਦੇ ਵੀ ਇਹ ਜਾ ਕੇ ਗੋਲੀ ਲੱਗਦੀ ਹੈ ਉਹ ਉਸ

ਪਹਾੜੀਏ ਨੇ, ਪਹਾੜੀ ਰਾਜਿਆਂ ਦੇ ਸਿਪਾਹੀ ਨੇ, ਭਾਰੀ ਗਿਣਤੀ ਵਿੱਚ ਨੇ, ਔਰ ਕਈ ਜਿਹੜੇ ਮਾਰੇ ਗਏ ਨੇ, ਕਈ ਜ਼ਖਮੀ ਨੇ, ਪਰ ਹਜੇ ਵੀ ਭਾਰੀ ਗਿਣਤੀ ਦੇ ਵਿੱਚ ਨੇ, ਕਿਉਂਕਿ 22 ਧਾਰ ਦੇ ਰਾਜੇ ਨੇ ਅਤੇ ਇੱਕ ਇੱਕ ਰਾਜੇ ਕੋਲ ਕਿੰਨੇ ਕਿੰਨੇ ਸਿਪਾਹੀ ਨੇ, ਅਤੇ ਸਾਰੇ ਰਾਜਿਆਂ ਨੇ ਆਪੋ ਆਪਣੀ ਸੈਨਾ ਫੌਜ ਇਕੱਠੀ ਕਰਕੇ ਲਿਆਂਦੀ ਹੈ, ਇਸ ਲਈ ਇਹ ਭਾਰੀ ਗਿਣਤੀ ਦੇ ਵਿੱਚ ਨੇ। ਅਤੇ ਇਹ ਜਦੋਂ ਧਾਵਾ ਬੋਲਦੇ ਆ ਅਤੇ ਇੱਕੋ ਵਾਰੀ ਇਕੱਠੇ ਹੋ ਕੇ ਆਪਣਾ ਜਿਹੜਾ ਧਾਵਾ ਗੁਰੂ ਕੇ ਸਿੰਘਾਂ

ਖਾਲਸਾ ਥੋਰ ਮੈਨੇ ਸਿੰਘ ਜਿਹੜੇ ਆ ਉਹ ਥੋੜ੍ਹੇ ਨੇ, ਗਿਣਤੀ ਦੇ ਨੇ, ਪਰ ਉਹ ਇੱਕ ਇੱਕ ਸਿੰਘ ਵੀ ਕਈਆਂ ਕਈਆਂ ਦੇ ਉੱਤੇ ਭਾਰੀ ਹੈ। ਗੁਰੂ ਕਾ ਖਾਲਸਾ ਡੋਲਦਾ ਨਹੀਂ ਹੈ ਕਿ ਸਾਡੀ ਗਿਣਤੀ ਘੱਟ ਹੈ ਅਤੇ ਉਹਨਾਂ ਦੀ ਗਿਣਤੀ ਵੱਧ ਹੈ, ਨਹੀਂ। ਗੱਲ ਇਹ ਆ ਵੀ ਇੱਕ ਇੱਕ ਸਿੰਘ ਦੇ ਵਿੱਚ ਮਹਾਰਾਜ ਨੇ ਜੋ ਅੰਦਰ ਉਹ ਬਖਸ਼ਿਸ਼ ਉਹ ਗੁਣ ਭਰਿਆ ਹੈ ਕਿ ਇੱਕ ਇੱਕ ਕਈਆਂ ਕਈਆਂ ਦੇ ਨਾਲ ਜੂਝ ਸਕਦਾ ਹੈ, ਇੱਕ ਸਿੰਘ ਕਈਆਂ 'ਤੇ ਭਾਰੀ ਪੈ ਸਕਦਾ ਹੈ। ਇਸ ਲਈ ਉਹ ਗੁਰੂ ਕਾ ਖਾਲਸਾ ਭਾਵੇਂ ਥੋੜ੍ਹੀ ਗਿਣਤੀ ਵਿੱਚ ਨੇ ਪਰ ਫਿਰ ਵੀ ਉਹਨਾਂ ਦਾ

ਦਾ ਦਬਦਬਾ ਜ਼ਿਆਦਾ ਬਣਦਾ ਹੈ। ਗੁਰੂ ਕੇ ਸਿੰਘ ਥੋੜ੍ਹੇ ਨੇ ਗਿਣਤੀ ਦੇ ਅਤੇ ਇਹ ਆ ਕੇ ਭਾਰੀ ਗਿਣਤੀ ਵਿੱਚ ਹੱਲਾ ਬੋਲਦੇ ਆ। ਉੱਧਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਭੱਥੇ ਵਿੱਚੋਂ ਤੀਰ ਕੱਢ ਕੇ ਅਤੇ ਕਮਾਨ 'ਤੇ ਚਿੱਲੇ 'ਤੇ ਲਾ ਕੇ ਫਿਰ ਨਿਸ਼ਾਨਾ ਜਿਹੜਾ ਉਹ ਲਾਉਂਦੇ ਆ। ਇਹਨਾਂ ਜਿਹੜੇ ਸਿਪਾਹੀ ਨੇ ਇਹਨਾਂ ਨੂੰ ਫਿਰ ਮਹਾਰਾਜ ਪਿਛਾਂ ਨੂੰ ਕਰ

ਤੀਰ ਕਈਆਂ ਨੂੰ ਵਿੰਨ ਕੇ ਰੱਖ ਦਿੰਦਾ। ਅਤੇ ਜਦੋਂ ਇਹ ਬਾਈ ਧਾਰ ਦੇ ਰਾਜੇ ਚੜ੍ਹ ਕੇ ਆਏ ਸੀ ਹੰਕਾਰ ਵਿੱਚ, ਅਤੇ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਆਪਣੇ ਖਾਲਸੇ ਨੂੰ ਇੱਕ ਗੱਲ ਕਹੀ ਸੀ ਕਿ ਤੁਸੀਂ ਫਿਕਰ ਨਹੀਂ ਕਰਨਾ, ਉਹ ਭਾਵੇਂ ਭਾਰੀ ਗਿਣਤੀ ਵਿੱਚ ਨੇ, ਤੁਸੀਂ ਉਹਨਾਂ ਦਾ ਮੁਕਾਬਲਾ ਡੱਟ ਕੇ ਕਰਨਾ, ਅਸੀਂ ਤੁਹਾਡਾ ਸਾਥ ਦੇਵਾਂਗੇ ਔਰ ਅਸੀਂ ਤੁਹਾਡੇ ਨਾਲ ਹਾਂ। ਅਤੇ ਮਹਾਰਾਜ ਜੀ ਜਦੋਂ ਤੀਰ ਚਲਾਉਂਦੇ ਆ ਨਾ, ਅਤੇ ਸਿੰਘਾਂ ਨੂੰ ਹੌਂਸਲਾ ਹੋ ਜਾਂਦਾ ਹੈ ਕਿ ਗੁਰੂ ਕੇ ਪਾਤਸ਼ਾਹ, ਗੁਰੂ ਕਲਗੀਧਰ ਪਾਤਸ਼ਾਹ ਸਾਡੇ ਨਾਲ ਨੇ, ਉਹ ਸਾਡੇ ਅੰਗ ਸੰਗ ਨੇ। ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਤੀਰ ਚੱਲ ਰਹੇ ਨੇ ਅਨੰਤ, ਪਤਾ ਹੀ ਨਹੀਂ ਕਿੰਨੇ ਵੈਰੀ ਜਿਹੜੇ ਨੇ ਉਹ ਮਹਾਰਾਜ ਨੇ ਆਪਣੇ ਤੀਰਾਂ ਨਾਲ ਉਸ ਵੇਲੇ ਵਿੰਨ

ਖਾਲਸਾ ਜਿਹੜਾ ਹੈ ਉਹ ਘੱਟ ਗਿਣਤੀ ਵਿੱਚ ਹੈ, ਪਰ ਜਿਹੜੀ ਮਾਰ ਇਹਨਾਂ 22 ਧਾਰ ਦੇ ਰਾਜਿਆਂ ਨੂੰ ਪੈ ਰਹੀ ਹੈ ਨਾ, ਉਹ ਕੋਈ ਥੋੜ੍ਹੀ ਨਹੀਂ ਹੈ, ਬਹੁਤ ਵੱਡੀ ਮਾਰ

ਓਜ ਲਾ ਕੇ, ਆਪਣਾ ਬਲ ਲਾ ਕੇ, ਬਾਹਾਂ ਦਾ, ਹੱਥਾਂ ਦਾ, ਜੋ ਸਤਿਗੁਰੂ ਜੀ ਤੀਰ ਚਲਾਉਂਦੇ ਆ, ਪਰਵੇਸ਼ ਅਤੇ ਅਸ਼ੇਸ਼ ਹੀ ਉਹ ਕਈਆਂ ਦੇ ਜਿਹੜੇ ਤਨ ਨੂੰ ਵਿੱਚ ਪ੍ਰਵੇਸ਼ ਕਰਕੇ ਤੀਰ, ਅਤੇ ਕਈਆਂ

ਉਹਨਾਂ ਦਾ ਸਤਿਗੁਰੂ ਮਹਾਰਾਜ ਦਾ ਤੀਰ ਚੱਲਦਾ ਅਤੇ ਜਿੰਨਿਆਂ ਦੇ ਵਿੱਚ ਵੀ ਉਹ ਤੀਰ ਆਰ ਪਰ ਹੋਇਆ ਉਹ ਇੱਕੋ ਵਾਰੀ ਜ਼ਮੀਨ 'ਤੇ ਆ ਕੇ ਜਦੋਂ ਗਿਰਦੇ ਆ ਅਤੇ ਨਾਲ ਦੇ ਵੀ ਹਿੱਲ ਜਾਂਦੇ ਨੇ, ਉਦੋਂ ਫਿਰ ਗੁਰੂ ਕਾ ਖਾਲਸਾ ਆਪਣੇ ਮਿਆਨ ਵਿੱਚੋਂ ਦੀ ਕਿਰਪਾਨਾ ਕੱਢ ਕੇ ਇਹਨਾਂ ਦੇ ਨਾਲ ਸਾਹਮਣਾ

0: ਦੀਆਂ ਧਾਰਾਂ ਜਿਹੜੀਆਂ ਨੇ ਉਸ ਵੇਲੇ ਵਹਿ ਰਹੀਆਂ ਨੇ। ਇਹ ਹੰਕਾਰ ਹੈ। ਹੰਕਾਰ ਦੇਖੋ ਕਿੰਨੀ ਵੱਡੀ ਤਬਾਹੀ ਲਿਆਉਂਦਾ ਹੈ। ਅਹੰਕਾਰ ਕਿੰਨਾ ਵੱਡਾ ਕਲਾ ਕਲੇਸ਼ ਪੈਦਾ ਕਰ ਦਿੰਦਾ ਹੈ, ਝਗੜਾ। ਗੁਰੂ ਮਹਾਰਾਜ ਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਹੈ, ਅਤੇ ਨਾ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਇਹ ਸਿੱਖਿਆ ਦਿੱਤੀ ਹੈ। ਜੇ ਜਾਣ ਬੁੱਝ ਕੇ ਕੋਈ, ਕਈ ਵਾਰ ਤਕਰੀਬਨ ਲਗਭਗ ਹਰ ਵਾਰ ਬੇਨਤੀ ਕਰੀਦੀ ਹੈ ਕਿ ਜੋ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਉਂਦਾ, ਫਿਰ ਉਹਨੂੰ ਅੱਗੋਂ ਉਸੇ ਤਰ੍ਹਾਂ ਦਾ ਸਤਿਗੁਰੂ ਮਹਾਰਾਜ ਜੀ ਉਹਦਾ ਸਾਹਮਣਾ ਕਰਦੇ ਹੈ। ਜੇ ਕੋਈ ਨਿਭ ਕੇ ਪਿਆਰ ਨਾਲ ਭਿੱਜ ਕੇ ਆਉਂਦਾ ਤਾਂ ਮਹਾਰਾਜ ਜੀ ਬਾਹਾਂ ਅੱਗੇ ਕਰ ਲੈਂਦੇ ਆ ਗਲਵੱਕੜੀ 'ਚ ਲੈਣ ਲਈ, ਅਤੇ ਜੇ ਕੋਈ ਚੜ੍ਹ ਕੇ ਆਉਂਦਾ ਅਤੇ ਫਿਰ ਸਤਿਗੁਰੂ ਮਹਾਰਾਜ ਦੇ ਹੱਥ ਵਿੱਚ ਸ਼ਮਸ਼ੀਰ ਨਜ਼ਰ ਆਉਂਦੀ ਹੈ। ਜੇ ਕੋਈ ਪਿਆਰ ਨਾਲ ਆਵੇ ਤਾਂ ਗੁਰੂ ਪਾਤਸ਼ਾਹ ਤੋਂ ਵੱਡਾ ਸੰਤ ਸਰੂਪ ਕੋਈ ਨਹੀਂ, ਅਤੇ ਜੇ ਕੋਈ ਅਹੰਕਾਰ ਨਾਲ ਚੜ੍ਹ ਕੇ ਆਵੇ ਤਾਂ ਫਿਰ ਗੁਰੂ ਪਾਤਸ਼ਾਹ ਵਰਗਾ ਸਿਪਾਹੀ ਕੋਈ ਨਹੀਂ ਹੈ। ਸਾਨੂੰ ਮਹਾਰਾਜ ਨੇ ਮੀਰੀ ਔਰ ਪੀਰੀ ਦੇ ਗੁਣ ਦਿੱਤੇ ਨਾ, ਇਹ ਹੱਦ ਹੈ ਕਿ ਪੀਰੀ ਦੀ ਹੱਦ ਕਿੱਥੇ ਤੱਕ ਹੋ ਸਕਦੀ ਹੈ, ਮੀਰੀ ਦੀ ਹੱਦ ਕਿੱਥੇ ਤੱਕ ਹੋ ਸਕਦੀ ਹੈ। ਤੋ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਤੀਰ ਚਲਾਉਂਦੇ ਆ, ਗੁਰੂ ਕਾ ਖਾਲਸਾ ਫਿਰ ਹੱਥਾਂ ਦੇ ਵਿੱਚ ਜੋ ਕਿਰਪਾਨ ਲੈ ਕੇ ਜੂਝਦਾ ਹੈ, ਜਿਹਦੇ ਨਾਲ ਫਿਰ ਇਹਨਾਂ ਵੈਰੀਆਂ ਦੇ ਵਿੱਚੋਂ ਨਿਕਲਣ ਵਾਲਾ ਲਹੂ, ਉਹਦੀਆਂ ਧਾਰਾਂ ਜਿਹੜੀਆਂ ਉਹ ਵਹਿੰਦੀਆਂ ਹਨ।
1: ਉਹ ਤੰਗ ਅੰਗ ਭੰਗ ਤੇ ਕੇਟਕ ਸ਼ੀਸ ਕਟਿਓ।
0: ਇਹ ਨਹੀਂ ਕਿ ਇੱਕ ਪਾਸਾ ਹੀ ਹੈ, ਇੱਧਰ ਗੁਰੂ ਕੇ ਸਿੰਘ ਵੀ ਕਾਫੀ ਜ਼ਖਮੀ ਹੋਏ ਹੋਏ ਨੇ, ਉਹਨਾਂ ਦੇ ਵਿੱਚ ਵੀ ਕਈ ਸਰੀਰ ਜਿਹੜਾ ਉਹ ਛੱਡ ਗਏ ਨੇ, ਕਈਆਂ ਦੇ ਗੋਲੀਆਂ ਵੀ ਲੱਗੀਆਂ ਨੇ। ਪਰ ਦੂਜੇ ਪਾਸੇ ਗੁਰੂ ਕੇ ਸਿੰਘ ਇੱਕੋ ਦਮ ਜਦੋਂ ਉਹਨਾਂ ਨੂੰ ਹੋਰ ਜੋਸ਼ ਮਿਲ ਜਾਂਦਾ ਹੈ, ਹੌਸਲਾ ਵੱਧ ਜਾਂਦਾ ਹੈ ਜਦੋਂ ਗੁਰੂ ਸਾਹਿਬ ਜੀ ਤੀਰ ਚਲਾਉਂਦੇ ਆ, ਇਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਆ, ਫਿਰ ਪੂਰਾ ਜ਼ੋਰ ਲਾ ਕੇ ਜਦੋਂ ਵਾਰ ਕਰਦੇ ਆ, ਫਿਰ ਕਿਸੇ ਦਾ ਅੰਗ ਭੰਗ ਹੋ ਜਾਂਦਾ ਹੈ ਅਤੇ ਕਿਸੇ ਦਾ ਸੀਸ ਧੜ ਨਾਲੋਂ ਅਲੱਗ

ਉਹ ਸਰੀਰ ਛੱਡ ਗਏ ਨੇ ਪਰ ਲਹੂ ਉਹਨਾਂ ਦੇ ਸਰੀਰ 'ਚੋਂ ਵਹਿ ਰਿਹਾ। ਕਈ ਜ਼ਖਮੀ ਹੋਏ ਨੇ, ਉਹਨਾਂ ਦਾ ਵੀ ਲਹੂ ਖੂਨ ਜਿਹੜਾ ਵਹਿ ਰਿਹਾ, ਜਿਹਦੇ ਨਾਲ ਉਹ ਧਰਤੀ ਜਿਹੜੀ

ਹੈ ਉਹ ਇਸ ਢੰਗ ਦੇ ਨਾਲ ਨਗਾਰਾ ਵਜਾਉਂਦਾ, ਦਬੋਚ ਭਾਵ ਉਹਦੀ ਦੋਹਰੀ ਚੋਰੀ ਚੋਟ ਜਦੋਂ ਨਗਾਰੇ ਉੱਤੇ ਲਾਉਂਦਾ ਤੇ ਜਿਹੜੇ ਸਿਪਾਹੀ ਨੇ ਯੋਧੇ ਨੇ ਉਹਨਾਂ ਅੰਦਰ ਫਿਰ ਹੋਰ ਜਿਹੜਾ ਉਹ ਜੋਸ਼ ਭਰ ਜਾਂਦਾ।

ਤੇਗ ਸਿੰਘ ਨੇ ਔਰ ਗੁਰੂ ਮਹਾਰਾਜ ਜੀ ਦੇ ਜਿਹੜੇ ਗੁਰੂ ਕੇ ਲਾਲ ਗੁਰੂ ਕੇ ਸਿੰਘ ਨੇ ਉਹਨਾਂ ਦੇ ਨਾਮਾਂ ਦਾ ਜ਼ਿਕਰ ਜਿਹੜਾ ਕਵੀ ਜੀ ਕਰਦੇ ਆ ਜਿਹੜੇ ਇਸ ਮੈਦਾਨ ਦੇ ਵਿੱਚ ਜੂਝ

ਅਮਰੀਕ ਸਿੰਘ ਨੇ, ਭਾਈ ਆਨੰਦ ਸਿੰਘ ਨੇ, ਇਹ ਜਿੰਨੇ ਵੀ ਬਹਾਦਰ ਯੋਧੇ ਨੇ ਇਹਦੇ ਵਿੱਚ ਮੈਦਾਨ ਦੇ ਵਿੱਚ ਵੈਰੀਆਂ ਨਾਲ ਬੜੀ ਬਹਾਦਰੀ ਨਾਲ, ਧੀਰਜ ਵਾਲੇ ਵੀ ਨੇ ਔਰ ਬੜੇ ਬਹਾਦਰੀ ਵਾਲੇ ਵੀਰ ਰਸ ਨਾਲ ਭਰੇ ਹੋਏ ਨੇ, ਇਹ ਆਪਣੇ ਜੌਹਰ ਇਸ ਜੰਗ ਵਿੱਚ ਦਿਖਾ

0: ਉਦੈ ਸਿੰਘ ਜਿਹੜੇ ਨੇ ਔਰ ਭਾਈ ਫਤਿਹ ਸਿੰਘ ਜਿਹੜੇ ਆ, ਭਾਈ ਉਦੈ ਸਿੰਘ ਜੀ ਦੇ ਨਾਲ ਕਵੀ ਜੀ ਨੇ ਸ਼ਬਦ ਵਰਤੇ ਆ ਬੀਰੰਗ। ਬੀਰੰਗ ਮਤਲਬ ਬੜੇ ਬਹਾਦਰ ਯੋਧੇ ਨੇ, ਬੜੇ ਬਹਾਦਰੀ ਵਾਲੇ ਔਰ ਬੜੀ ਫੁਰਤੀ ਵਾਲੇ ਨੇ। ਜਦੋਂ ਮਹਾਰਾਜ ਨੇ ਇਹ ਵਿਉਂਤਬੰਦੀ ਬਣਾਈ ਸੀ, ਪਹਾੜੀ ਰਾਜੇ ਜਦੋਂ ਆਪਣੀ ਸੈਨਾ ਲੈ ਕੇ ਆਉਂਦੇ ਆ, ਉਦੋਂ ਮਹਾਰਾਜ ਨੇ ਭਾਈ ਉਦੈ ਸਿੰਘ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਸੀ ਕਿ ਤੂੰ ਚਾਰੇ ਪਾਸੇ ਘੁੰਮ ਕੇ ਨਜ਼ਰ ਰੱਖਣੀ ਹੈ, ਜਿੱਧਰ ਇਹਨਾਂ ਦਾ ਪਲੜਾ ਭਾਰੀ ਹੋਵੇ ਉੱਥੇ ਆਪਣੇ ਸਾਥੀਆਂ ਦਾ ਸਾਥ ਦੇਣਾ। ਇਸ ਲਈ ਇਹ ਬੜੇ ਫੁਰਤੀਲੇ ਵੀ ਨੇ, ਬੜਾ ਇਹਨਾਂ ਦੇ ਵਿੱਚ ਵੀਰ ਰਸ ਵੀ ਹੈ। ਔਰ ਫਤਿਹ ਸਿੰਘ ਧੀਰੰਗ, ਧੀਰੰਗ ਕਹਿੰਦੇ ਧੀਰਜ ਵਾਲੇ, ਜਿਨ੍ਹਾਂ 'ਚ ਬੜਾ ਵੱਡਾ ਧੀਰਜ ਹੈ, ਸਹਿਨਸ਼ੀਲਤਾ ਅੰਦਰ ਬਹੁਤ ਹੈ, ਸਹਿਨ ਕਰਨ ਦੀ ਸ਼ਕਤੀ ਬਹੁਤ ਹੈ। ਇਹ ਜਿਹੜੇ ਭਾਈ ਉਦੈ ਸਿੰਘ ਤੇ ਭਾਈ ਫਤਿਹ ਸਿੰਘ ਜੀ ਹਨ,
1: ਦਇਆ ਸਿੰਘ ਸੰਗੀ ਭੁਜੰਗੇ ਨਸੰਗੀ,
0: ਭਾਈ ਦਇਆ ਸਿੰਘ ਜੀ ਆਪਣੇ ਸਾਥੀਆਂ ਦਾ ਸਾਥ ਦੇਣ ਵਾਲੇ ਸੰਗੀ ਨੇ। ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਉੱਥੇ ਜਾ ਕੇ ਉਹ ਸਾਥ ਦਿੰਦੇ ਆ। ਔਰ ਭੁਜੰਗੀ ਜਿਹੜੇ ਬਹੁਤ ਜ਼ਮੀਨ 'ਤੇ ਰਹਿ ਕੇ ਜੂਝਣ ਵਾਲੇ, ਜੰਗ ਕਰਨ ਵਾਲੇ ਔਰ ਬੇਖੌਫ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਭੈ ਨਹੀਂ ਹੈ।
1: ਗਿਨੈ ਨਾਮ ਕੀਤੇ ਗੁਰੂ ਪਾਸ ਜਿੱਤੇ,
0: ਕਵੀ ਜੀ ਕਹਿੰਦੇ ਮੈਨੂੰ ਜਿੰਨੇ ਕੁ ਨਾਮ ਪਤਾ ਲੱਗੇ ਮੈਂ ਉਹ ਨਾਮਾਂ ਦੀ ਸਾਂਝ ਆਪ ਜੀ ਦੇ ਨਾਲ ਪਾ ਲਈ ਹੈ। ਪਰ ਹੋਰ ਕਿੰਨੇ ਨਾਮ ਨੇ ਜਿਹੜੇ ਉੱਥੇ ਗੁਰੂ ਕੇ ਸਿੰਘ, ਗੁਰੂ ਕਾ ਖਾਲਸਾ ਜਿਹੜਾ ਜੂਝ ਰਿਹਾ ਹੈ, ਉਹਦੇ ਵਿੱਚ ਹੋਰ ਮੈਂ ਕਿੰਨੇ ਨਾਮ ਜਿਹੜੇ ਆ ਉਹ ਆਪ ਜੀ ਨੂੰ ਗਿਣ ਕੇ ਦੱਸਾਂ।

0: ਕਰਦੇ ਆ ਵੀ ਦੇਖੋ ਅਸੀਂ ਤੇ ਹਜ਼ਾਰਾਂ ਦੀ ਗਿਣਤੀ ਚ ਇਹ ਜਿਹੜੇ ਆ ਉਹ ਮੁੱਠੀ ਭਰ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਨੇ, ਪਰ ਇਹਨਾਂ ਦੇ ਵਿੱਚ ਮੌਤ ਦਾ ਖੌਫ ਦਿਸਦਾ ਹੀ ਨਹੀਂ ਪਿਆ, ਨਜ਼ਰ ਹੀ ਨਹੀਂ ਆਉਂਦਾ। ਕੋਈ ਗੁਰੂ ਕਾ ਸਿੰਘ ਘਬਰਾਇਆ ਹੋਇਆ ਨਜ਼ਰ ਨਹੀਂ ਆਉਂਦਾ ਪਿਆ, ਕਿਸੇ ਦੇ ਚਿਹਰੇ ਤੋਂ ਡਰ ਨਹੀਂ ਨਜ਼ਰ ਆਉਂਦਾ ਪਿਆ। ਔਰ ਕਹਿੰਦੇ ਨੇ ਐਸਾ ਹੱਲਾ ਬੋਲਦੇ ਆ ਕਿ ਸਾਡੇ ਵਾਲੇ ਜਿਹੜੇ ਪਾਸੇ ਦੇ ਸਿਪਾਹੀ ਨੇ ਉਹ ਉਲਥ ਪੁਲਥ ਕਰਕੇ ਰੱਖ ਦਿੰਦੇ ਆ, ਉਹਨਾਂ ਨੂੰ ਉਲਟਾ ਪਲਟਾ ਕੇ ਰੱਖ ਦਿੰਦੇ ਆ। ਐਸਾ ਕਹਿੰਦੇ ਇਹ ਆ ਕੇ ਹੱਲਾ ਬੋਲਦੇ ਹਨ,
1: ਕਿਤੇ ਕਾਵ ਚੱਲੇ ਨਹੀਂ ਪਾਵ ਹੱਲੇ।
0: ਔਰ ਜੇ ਇਹਨਾਂ ਨੂੰ ਕਾਵ ਜ਼ਖਮ ਵੀ ਹੋ ਗਿਆ ਤਾਂ ਵੀ ਝੱਲ ਲੈਂਦੇ ਆ, ਸਾਡੇ ਵਾਲਿਆਂ ਕੋਲੋਂ ਝੱਲੇ ਨਹੀਂ ਜਾਂਦੇ। ਜੇ ਜ਼ਖਮ ਹੋ ਗਿਆ ਨਾ, ਉਹ ਸਿਪਾਹੀ ਨੇ ਉੱਥੇ ਹੀ ਰੁਕ ਜਾਣਾ ਵੀ ਹੁਣ ਨਹੀਂ ਮੇਰੇ ਤੋਂ ਹਮਲਾ ਕੀਤਾ ਜਾਣਾ ਜਾਂ ਇਹਨਾਂ ਨਾਲ ਲੜਿਆ ਜਾਣਾ, ਉਹ ਉੱਥੇ ਹੀ ਬਹਿ ਜਾਂਦਾ ਜਾਂ ਉਹ ਪਿਛਾਂ ਨੂੰ ਹੋ ਜਾਂਦਾ ਵੀ ਮੈਂ ਜ਼ਖਮੀ ਹੋ ਗਿਆ। ਪਰ ਇਹ ਕੈਸੇ ਨੇ ਕਿ ਜ਼ਖਮੀ ਵੀ ਹੋ ਗਏ ਘਾਇਲ ਵੀ ਹੋ ਗਏ ਪਰ ਫਿਰ ਵੀ ਪਿੱਛੇ ਨੂੰ ਨਹੀਂ ਹਟਦੇ, ਫਿਰ ਵੀ ਅੱਗੇ ਦਲੇਰੀ ਦੇ ਨਾਲ ਬਹਾਦਰੀ ਨਾਲ ਇਹ ਜੂਝਦੇ ਹਨ।
1: ਕਿਰਪਾਨੇ ਨੇ ਕਾਰੇ ਕਰੂ ਗੰਗਰਾਰੇ,
0: ਇਹ ਜਦੋਂ ਮਿਆਨ ਵਿੱਚੋਂ ਦੀ ਕਿਰਪਾਨਾਂ ਕੱਢਦੇ ਆ ਨਾ, ਤੇ ਉਦੋਂ ਇਹਨਾਂ ਦਾ ਚਿਹਰੇ ਦਾ ਨੂਰ ਉਹਨਾਂ ਦਾ ਜਲਾਲ ਬੜਾ ਭਿਆਨਕ ਕਹਿੰਦੇ ਦੇਖਣ ਵਾਲਾ ਹੁੰਦਾ ਹੈ।
1: ਕਟਾਰੰ ਪਹਾਰੇ ਦੋਏ ਪੇਟ ਪਾਰੇ,
0: ਔਰ ਜਦੋਂ ਇਹਨਾਂ ਦੇ ਹੱਥਾਂ 'ਚੋਂ ਕਟਾਰਾਂ ਚੱਲਦੀਆਂ ਦੇਖੀਆਂ, ਕਿਸੇ ਦੇ ਹੱਥਾਂ 'ਚੋਂ ਨੇਜਾ ਚੱਲਦਾ, ਕਿਸੇ ਦੇ ਹੱਥਾਂ 'ਚੋਂ ਕਿਰਪਾਨਾ, ਕਿਸੇ ਦੇ ਕਟਾਰ ਚੱਲਦੀ ਜਦੋਂ ਦੇਖੀ ਹੈ, ਜਿਹਦੇ ਇੱਕ ਵਾਰੀ ਪੇਟ ਵਿੱਚ ਕੋਲੋਂ ਲੰਘ ਗਈ ਉਹਦਾ ਪੇਟ ਜਿਹੜਾ ਉਹ ਫਟ ਜਾਂਦਾ। ਹੁਣ ਉਹ ਗੱਲਾਂ ਕਰ ਰਹੇ ਆ, ਕਹਿੰਦੇ ਐਸਾ ਕਟਾਰ ਦਾ ਪ੍ਰਹਾਰ ਕਹਿੰਦੇ ਕਰਦੇ ਨੇ, ਦਏ ਪੇਟ ਫਾਰੇ, ਪੇਟ ਹੀ

ਇਹ ਜਿਹੜੀ ਜੰਗ ਹੋ ਰਹੀ ਹੈ ਦੋਵੇਂ ਪਾਸੇ ਤੋਂ ਇੱਕ ਦੂਜੇ ਉੱਤੇ ਵਾਰ ਕੀਤੇ ਜਾ ਰਹੇ ਨੇ। ਕਾਫੀ ਜਿਹੜੇ ਹੱਦ ਤੱਕ ਸਿਪਾਹੀ ਜ਼ਖਮੀ ਵੀ ਹੋਏ ਨੇ, ਮਾਰੇ ਵੀ ਜਾ ਚੁੱਕੇ ਨੇ, ਕਈ ਡਰੇ ਹੋਏ ਅੱਗੇ ਵੀ ਨਹੀਂ ਵੱਧਦੇ। ਗੁਰੂ ਕੇ ਖਾਲਸਾ ਜਿਹੜਾ ਹੈ ਉਹਦੇ ਵਿੱਚ ਵੀ ਕਈ ਸਰੀਰ ਛੱਡ ਗਏ, ਕਈ ਜ਼ਖਮੀ ਹੋ ਗਏ, ਔਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੋਵਾਂ ਪਾਸਿਆਂ ਤੋਂ ਨਿਗਰਾਨੀ ਰੱਖਦੇ ਆ, ਨਜ਼ਰ ਰੱਖਦੇ ਆ, ਜਿੱਧਰ ਇਹਨਾਂ ਦਾ ਪੱਲੜਾ ਭਾਰੀ ਹੁੰਦਾ ਮਹਾਰਾਜ ਫਿਰ ਆਪਣੇ ਖਾਲਸੇ ਦਾ ਸਾਥ ਦਿੰਦੇ ਆ, ਉੱਥੇ ਤੀਰਾਂ ਦੀ ਵਰਖਾ ਕਰਦੇ ਆ, ਤੀਰ ਚਲਾ ਕੇ ਵੈਰੀਆਂ ਦਾ ਜਿਹੜਾ ਉਹ ਜ਼ੋਰ ਉਹਨੂੰ ਘਟਾਉਂਦੇ ਆ। ਇਸ ਤਰ੍ਹਾਂ ਕਵੀ ਜੀ ਕਹਿੰਦੇ ਇਹ ਬਹੁਤ ਘਮਸਾਨ ਦਾ ਜੰਗ ਛਿੜਿਆ ਹੋਇਆ, ਦੋਵੇਂ ਪਾਸੇ ਤੋਂ ਇੱਕ

ਹੀ ਲਾਓ, ਖੂਨ ਹੀ ਖੂਨ ਜਿਹੜਾ ਉਸ ਵੇਲੇ ਨਜ਼ਰ ਆ ਰਿਹਾ ਹੈ। ਔਰ ਸਰੀਰਾਂ ਦੇ ਜਿਹੜੇ ਸਰੀਰ ਨੇ ਉਹਨਾਂ ਦੇ ਢੇਰਾਂ ਦੇ ਢੇਰ ਨਜ਼ਰ ਆਉਂਦੇ ਪਏ ਆ, ਲੋਥਾਂ

ਭੀਮ ਚੰਦ ਜਿਹੜਾ ਇਸ ਯੁੱਧ ਦਾ ਸਭ ਤੋਂ ਵੱਡਾ ਕਾਰਨ ਹੈ, ਜਿਹਦੇ ਕਰਕੇ ਇਹ ਜੰਗ ਛਿੜੀ ਹੈ, ਇਹ 22 ਧਾਰ ਦੇ ਰਾਜੇ ਇਕੱਠੇ ਕਰਕੇ ਲਿਆਉਣ ਵਾਲਾ, ਉਹਨਾਂ ਦੀ ਸੈਨਾ ਇਕੱਠੀ ਕਰਕੇ ਲਿਆਉਣ ਵਾਲਾ, ਆਪ ਇਹਦੇ ਮਨ 'ਚ ਡਰ ਆ ਗਿਆ ਵੀ ਇਹ ਕੀ ਬਣ ਗਿਆ, ਜੋ ਸੋਚ ਕੇ ਆਏ ਸੀ ਉਹ ਤਾਂ ਕੁਛ ਵੀ ਨਹੀਂ ਹੋਇਆ। ਹੁਣ ਐਸਾ ਘਮਸਾਨ ਦਾ ਜੰਗ ਹੋ ਰਿਹਾ ਆਨੰਦਪੁਰ ਸਾਹਿਬ, ਇਹਨੇ ਕੀ ਕੀਤਾ, ਜਿਹੜਾ ਇਹ ਭੀਮ ਚੰਦ ਪਹਾੜੀ ਰਾਜਾ ਸੀ, ਕਹਿੰਦੇ ਨੇ ਵਿੱਚੋਂ ਨਿਕਲ ਕੇ ਨਾ ਦੂਰ ਜਾ ਕੇ ਪਿੱਛੇ

ਮਨਚੋਂ ਬਾਹਰ ਹੋ ਕੇ ਦੂਰ ਖਲੋ ਕੇ ਦੇਖਦਾ ਹੈ ਤੇ ਕੀ ਦਿਸਦਾ? ਲੋਥਾਂ ਉੱਤੇ ਲੋਥਾਂ ਪਈਆਂ, ਸਰੀਰਾਂ ਉੱਤੇ ਸਰੀਰ ਪਏ ਹੋਏ ਨਜ਼ਰ ਇਹਨੂੰ ਆ ਰਹੇ ਨੇ, ਆਪਣਿਆਂ ਦੀ ਗਿਣਤੀ ਜ਼ਿਆਦਾ ਨਜ਼ਰ ਆ ਰਹੀ ਹੈ। ਤੇ ਜਦੋਂ ਸ਼ਰੋਣ ਲਹੂ ਦੇਖਦਾ ਤੇ ਇਦਾਂ ਲੱਗਦਾ ਵੀ ਚੱਲਣ ਪਨਾਰੇ, ਜਿਵੇਂ ਪਰਨਾਲੇ ਚੱਲਦੇ ਹੁੰਦੇ ਨਾ, ਇਸ ਤਰ੍ਹਾਂ ਕਹਿੰਦੇ ਉਹ

ਆਪਣੇ ਜ਼ਖਮੀ ਹੋਏ ਸਿਪਾਹੀਆਂ ਵੱਲ ਦੇਖਦਾ ਅਤੇ ਜ਼ਖਮੀ ਜਿਹੜੇ ਹੋਏ ਆ ਉਹਨਾਂ ਵਿੱਚੋਂ ਵੀ ਲਹੂ ਜਿਹੜਾ ਉਹ ਨਿਕਲਦਾ ਅਤੇ ਉਹ ਪੁਕਾਰਾਂ ਕਰ ਰਹੇ ਨੇ, ਪੁਕਾਰ ਰਹੇ ਨੇ ਕਿ ਸਾਨੂੰ ਕੋਈ ਇੱਥੋਂ ਦੀ ਲੈ ਜਾਏ, ਸਾਨੂੰ ਮੱਲਮ ਪੱਟੀ ਕਰ ਦੇ, ਸਾਡਾ ਜ਼ਖਮ ਬਹੁਤ ਹੈ। ਇਸ ਤਰ੍ਹਾਂ ਪੁਕਾਰ ਕਰਦੇ ਹੋਏ ਸਿਪਾਹੀ ਇਹਨੂੰ ਨਜ਼ਰ

ਉਹ ਨਿਕਲਦਾ ਤੇ ਉਹ ਇੱਕ ਪਾਸੇ ਹੋ ਕੇ ਬੈਠ ਗਿਆ ਵੀ ਮੇਰੇ ਕੋਲ ਹੁਣ ਹਿੰਮਤ ਨਹੀਂ ਹੈ। ਪਤਾ ਹੀ ਨਹੀਂ ਕਿੰਨੇ ਐਸੇ ਸਿਪਾਹੀ ਨੇ ਜਿਹੜੇ ਉੱਥੇ ਬੈਠੇ ਜ਼ਖਮੀ ਹੋਏ ਆ, ਔਰ ਕਈ ਐਸੇ ਨੇ ਜਿਹੜੇ ਜ਼ਖਮ ਜਿਹੜਾ ਉਹਨੂੰ ਹੋਇਆ ਪਰ ਜ਼ਖਮੀ ਹੋ ਕੇ ਬੈਠੇ ਨਹੀਂ ਆ, ਘੁੰਮ ਰਹੇ ਨੇ ਆਸੇ ਪਾਸੇ, ਆਪਣਾ ਜ਼ਖਮ ਲੈ ਕੇ ਆਸੇ ਪਾਸੇ, ਉਹਨਾਂ ਨੂੰ ਰਸਤਾ ਨਹੀਂ ਮਿਲਦਾ ਵੀ ਕਿਹੜੇ ਪਾਸੇ ਜਾਈਏ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਰੀਏ ਤਾਂ ਕੀ ਕਰੀਏ। ਉਹ ਜ਼ਖਮੀ ਸਿਪਾਹੀ ਉਸ ਜ਼ਮੀਨ 'ਤੇ ਧਰਤੀ 'ਤੇ ਘੁੰਮਦੇ ਹੋਏ

ਸਿੰਘ ਮਹਾਰਾਜ ਜੀ ਦੇ ਯੋਧਿਆਂ ਵੱਲ ਕੈਸੇ ਜੁਝਾਰੂ ਸਿੰਘ ਨੇ ਗੁਰੂ ਦੇ, ਕੈਸੇ ਜੁਝਾਰੂ ਸਿਪਾਹੀ ਨੇ, ਕਹਿੰਦੇ ਐਸੀ ਮਾਰੂ ਜੰਗ, ਥੋੜ੍ਹੀ ਗਿਣਤੀ ਦੇ ਵਿੱਚ ਹੋ ਕੇ ਵੀ ਐਸੀ ਜੰਗ ਇਹਨਾਂ ਨੇ ਕੀਤੀ ਹੋਈ ਹੈ ਕਿ ਸਾਡਾ ਜਿਹੜਾ ਪਲੜਾ ਹੁਣ ਇੱਥੇ ਹਲਕਾ ਨਜ਼ਰ ਆਉਂਦਾ ਅਤੇ ਇਹਨਾਂ ਦਾ ਪਲੜਾ ਭਾਰੀ ਨਜ਼ਰ ਆਉਂਦਾ। ਅਸੀਂ ਸੋਚ ਕੇ ਆਏ ਸੀ ਕਿ ਸਾਡਾ ਪਲੜਾ ਭਾਰੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਕਿੰਨੇ ਕੁ ਸਿੰਘ ਨੇ, ਪਰ ਇੱਥੇ ਤਾਂ ਉਲਟ ਹੋ ਗਿਆ। ਇਹ ਐਸੇ ਜੁਝਾਰੂ ਸਿੰਘ ਨੇ ਜਿਹੜੇ ਬੜੀ ਦਲੇਰੀ ਨਾਲ ਇਸ ਮੈਦਾਨ ਦੇ ਵਿੱਚ ਸਾਡੇ ਸਿਪਾਹੀਆਂ ਨਾਲ ਜੂਝ ਰਹੇ। ਹੁਣ ਉਹ ਦੂਰ ਖਲੋਤਾ ਹੋਇਆ, ਰਾਜਾ ਭੀਮ

ਇਹ ਜਿਹੜਾ ਕਹਿਲੂਰੀ ਰਾਜਾ ਸੀ ਨਾ, ਰਾਜਾ ਭੀਮ ਚੰਦ ਘਬਰਾ ਗਿਆ। ਘਬਰਾਇਆ ਪਹਿਲਾਂ ਵੀ ਸੀ ਇਹਨੇ, ਕਿਉਂਕਿ ਇਹਨੂੰ ਡਰ ਸੀ ਕਿ ਅਸੀਂ ਪਹਿਲਾਂ ਵੀ ਇੱਕ ਜੰਗ ਹਾਰ ਚੁੱਕੇ ਹਾਂ, ਉੱਥੇ ਵੀ ਭੁਲੇਖਾ ਸੀ ਕਿ ਸਾਨੂੰ ਕੌਣ ਹਰਾ ਸਕਦਾ, ਪਰ ਉੱਥੇ ਵੀ ਅਸੀਂ ਜੰਗ ਹਾਰ ਚੁੱਕੇ ਹਾਂ। ਹੁਣ ਇਹਨੂੰ ਇਹ ਡਰ ਫਿਰ ਸਤਾਉਣ ਲੱਗ ਗਿਆ ਵੀ ਕਿਤੇ ਆਨੰਦਪੁਰ ਸਾਹਿਬ ਵਾਲੀ ਜੰਗ ਵੀ ਅਸੀਂ ਕਿਤੇ ਹਾਰ ਨਾ ਜਾਈਏ। ਇਹਨੇ ਕੀ ਕੀਤਾ ਫਿਰ, ਕਹਿੰਦੇ ਨੇ ਜਿਹੜਾ ਹੰਡੂਰੀਆ ਰਾਜਾ ਸੀ ਅਤੇ ਕਟੋਚੀਆ ਰਾਜਾ, ਇਹਨੂੰ ਆਪਣੇ ਕੋਲ, ਇਹ ਦੋਵੇਂ ਰਾਜੇ ਇਹਨੇ ਆਪਣੇ

0: ਚੰਦ ਦੇ ਕੋਲ ਆਏ ਹੰਡੂਰੀਆ ਰਾਜਾ ਤੇ ਕਟੋਚੀਆ ਰਾਜਾ। ਜਦੋਂ ਕੋਲ ਆਏ ਤੇ ਇਹ ਰਾਜਾ ਭੀਮ ਚੰਦ ਕਹਿੰਦਾ, ਦੇਖੋ ਕਿੰਨੀ ਮਾਰ ਪੈ ਰਹੀ ਹੈ, ਕਿੰਨਾ ਸਾਡਾ ਨੁਕਸਾਨ ਹੋ ਰਿਹਾ, ਕਿੰਨੇ ਸਾਡੇ ਸਿਪਾਹੀ ਮਾਰੇ ਜਾ ਚੁੱਕੇ ਆ, ਕਿੰਨੇ ਸਿਪਾਹੀ ਸਾਡੇ ਜ਼ਖਮੀ ਜਿਹੜੇ ਆ ਉਹ ਹੋ ਚੁੱਕੇ ਹਨ।
1: ਨਹਿ ਖਾਲਸਾ ਭਾਜਾ,
0: ਕਹਿੰਦੇ ਨੇ ਅਸੀਂ ਤੇ ਸੋਚਿਆ ਸੀ ਗੁਰੂ ਕਾ ਖਾਲਸਾ ਭੱਜ ਜਾਏਗਾ, ਮੈਦਾਨ ਛੱਡ ਜਾਏਗਾ, ਪਰ ਇਹ ਤੇ ਭੱਜਦੇ ਹੀ ਨਹੀਂ ਪਏ, ਸਗੋਂ ਸਾਡੇ ਸਿਪਾਹੀ ਪਿੱਛੇ ਨੂੰ ਭੱਜਦੇ ਆ, ਜਿਨ੍ਹਾਂ ਦੀ ਗਿਣਤੀ ਹਜੇ ਵੀ ਹਜ਼ਾਰਾਂ ਦੇ ਵਿੱਚ ਹੈ, ਉਹਨਾਂ ਦੇ ਮੁਕਾਬਲੇ ਹਜੇ ਵੀ ਅਸੀਂ ਹਜ਼ਾਰਾਂ ਦੇ ਵਿੱਚ ਹਾਂ, ਪਰ ਸਾਡੇ ਸਿਪਾਹੀਆਂ ਦੇ ਪੈਰ ਥਿੜਕਦੇ ਨਜ਼ਰ ਆਉਂਦੇ ਆ। ਅਤੇ ਇਹ ਜਿਹੜੇ ਗੁਰੂ ਕਾ ਖਾਲਸਾ ਥੋੜ੍ਹੀ ਗਿਣਤੀ ਵਿੱਚ ਹੈ, ਇਹ ਭੱਜਦੇ ਹੀ ਨਹੀਂ ਨਜ਼ਰ ਆਉਂਦੇ, ਕੋਈ ਨਹੀਂ ਨਜ਼ਰ ਆਇਆ ਜਿਹੜਾ ਪਿੱਛੇ ਨੂੰ ਮੁੜਦਾ ਹੋਵੇ, ਪਿੱਛੇ ਭੱਜਦਾ ਹੋਵੇ, ਕਿਉਂਕਿ ਮਹਾਰਾਜ ਨੇ ਬਹਾਦਰੀ ਵਾਲਾ ਗੁਣ ਹੀ ਐਸਾ, ਟ੍ਰੇਨਿੰਗ ਹੀ ਐਸੀ ਦਿੱਤੀ ਗਈ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ, ਮੈਦਾਨ ਨਹੀਂ ਉਹ ਛੱਡਦਾ। ਕਹਿੰਦੇ ਨੇ ਉਹ ਹੁਣ ਰਾਜਾ ਭੀਮ ਚੰਦ ਇਹਨਾਂ ਦੋਵਾਂ ਰਾਜਿਆਂ ਨੂੰ

ਇੰਨਾ ਇਕੱਠ ਕਰਕੇ ਆਪਾਂ ਸਿਪਾਹੀਆਂ ਦਾ ਲੈ ਕੇ ਆਏ ਹਾਂ, ਪਰ ਇਹ ਡੋਲੇ ਹੀ ਨਹੀਂ, ਇਹ ਘਬਰਾਏ ਹੀ ਨਹੀਂ, ਇਹਨਾਂ ਦੇ ਕਿਸੇ ਦੇ ਚਿਹਰੇ ਉੱਤੇ ਘਬਰਾਹਟ ਜਿਹੜੀ ਆ ਉਹ ਨਜ਼ਰ ਹੀ ਨਹੀਂ ਆਉਂਦੀ। ਬੜੇ ਧੀਰ ਹੋ ਕੇ, ਧੀਰਜਵਾਨ ਹੋ ਕੇ, ਕਿਉਂਕਿ ਕਮਾਂਡ ਕਿਹਦੇ ਹੱਥ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹੀ ਇਹਨਾਂ ਨੂੰ ਕਿਹਾ ਸੀ ਆਪਣੀ ਹੱਦ ਤੋਂ ਬਾਹਰ ਨਹੀਂ ਹੋਣਾ, ਔਰ ਹੋਸ਼ ਦੇ ਨਾਲ, ਜੋਸ਼ ਜੋਸ਼ ਦੇ ਨਾਲ ਹੋਸ਼ ਬਰਕਰਾਰ ਰੱਖਣਾ। ਇਕੱਲਾ ਹੋਸ਼ ਵੀ ਨਹੀਂ ਅਤੇ ਇਕੱਲਾ ਜੋਸ਼ ਵੀ, ਦੋਵੇਂ ਬੈਲੈਂਸ ਬਣਾ ਕੇ ਰੱਖਣਾ, ਧੀਰਜ ਨਹੀਂ ਆਪਣਾ ਛੱਡਣਾ। ਹੁਣ ਇਹ ਦੇਖੋ ਰਾਜਾ ਭੀਮ ਚੰਦ ਕਹਿ ਰਿਹਾ, ਕਹਿੰਦਾ ਕਿੰਨੇ ਧੀਰਜ ਵਾਲੇ ਨੇ ਇਹ, ਇੰਨਾ ਵੱਡਾ ਇਕੱਠ ਸਾਡਾ ਸੀ ਇਸ ਸੈਨਾ ਦਾ, ਫੌਜ ਦਾ, ਇਹ ਘਬਰਾਏ ਨਹੀਂ, ਡੋਲੇ ਨਹੀਂ, ਕਿੰਨਾ ਧੀਰਜ ਰੱਖ ਕੇ ਇਹ ਸਾਡਾ

ਉਹਨਾਂ ਦਾ ਪਾਸਾ ਦੇਖ ਲਓ, ਉਹ ਦੋਵੇਂ ਰਾਜਿਆਂ ਨੂੰ ਦਿਖਾ ਰਿਹਾ ਕਿ ਦੇਖੋ ਜਿਸ ਕਾਰਜ ਲਈ ਆਪਾਂ ਆਏ ਸੀ, ਮੈਨੂੰ ਨਹੀਂ ਲੱਗਦਾ ਵੀ ਉਹ ਕਾਰਜ ਆਪਣਾ ਪੂਰਾ ਹੋ ਜਾਏਗਾ। ਇੰਨੀ ਵੱਡੀ ਗਿਣਤੀ ਵਿੱਚ ਆਈ ਹੈ ਆਪਣੀ ਸੈਨ ਬਲੋਕਤ, ਬਲੋਕਤ ਦਾ ਅਰਥ ਹੁੰਦਾ ਦੇਖੋ, ਦੇਖਣਾ ਆਪਣੀ ਸੈਨਾ ਵੱਲ, ਦੇਖ ਕੀ ਹਾਲ ਹੋਇਆ ਪਿਆ। ਉਹ ਪਿੱਛੇ ਨਹੀਂ ਹਟਦੇ ਥੋੜ੍ਹੀ ਗਿਣਤੀ ਵਿੱਚ ਰਹਿ ਹੋ ਕੇ, ਅਤੇ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਕੇ ਤਾਂ ਵੀ ਪਿੱਛੇ ਨੂੰ ਹਟਦੇ ਆ। ਉਹ ਆਪਣੀ ਕੁੱਲ ਦੀ ਲਾਜ ਰੱਖ ਰਹੇ ਆ ਅਤੇ ਸਾਡੇ ਵਾਲਿਆਂ ਨੂੰ ਕੀ ਹੋ ਗਿਆ? ਉਹ ਆਪਣੀ ਕੁੱਲ ਦੀ ਲਾਜ ਰੱਖ ਰਹੇ ਆ, ਗੁਰੂ ਮਹਾਰਾਜ ਦੇ ਬਹਾਦਰ ਸੂਰਵੀਰ ਯੋਧੇ ਆਪਣੀ ਬਹਾਦਰੀ ਦਿਖਾ ਰਹੇ ਆ, ਅਤੇ ਇੱਧਰ ਸਾਡੇ ਵਾਲਿਆਂ ਨੂੰ

ਲੰਗੜ ਇਕੱਠੇ ਹੋ ਕੇ ਸਾਨੂੰ ਬਹਾਦਰੀ ਦੀਆਂ ਗੱਲਾਂ ਕਰਦੇ ਸੀ ਵੀ ਅਸੀਂ ਬੜੇ ਬਹਾਦਰ ਸੂਰਵੀਰ ਯੋਧੇ ਹਾਂ, ਇਹਨਾਂ ਦੇ ਸਰਦਾਰ ਕਿੱਥੇ ਗਏ, ਇਹਨਾਂ ਦੇ ਮੁਖੀ ਜਿਹੜੇ ਕਹਿੰਦੇ ਸੀ ਵੀ ਸਾਡਾ ਸਾਥ ਦਿਓ ਅਸੀਂ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਕੇ ਖਾਲਸੇ ਨੂੰ ਮਿਟਾ ਕੇ ਰੱਖ ਦਿਆਂਗੇ, ਉਹ ਵੀ ਹੁਣ ਕਮਜ਼ੋਰ

ਇਸ ਵਾਸਤੇ ਹੁਣ ਸਾਡੀ ਜਿਹੜੀ ਹੈ ਉਹ ਜਿੱਤ ਕਿਵੇਂ ਹੋਏਗੀ? ਜਿੱਦਾਂ ਦਾ ਮਾਹੌਲ ਇਸ ਜੰਗ ਦਾ ਦੇਖਣ ਨੂੰ ਮਿਲ ਰਿਹਾ ਹੈ, ਹੁਣੇ ਸਾਡੀ ਜਿੱਤ ਕਿਵੇਂ

ਨਾਲ ਇਹਨੇ ਗੱਲ ਕੀਤੀ ਕਟੋਚੀਆਂ ਰਾਜਾ, ਜਦੋਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਖਿਆ ਵੀ ਗੱਲ ਇਦਾਂ, ਆਪਾਂ ਤੇ ਹਜੇ ਸਿਪਾਹੀ ਹੋਈ ਲੜਾਈ ਜਾਂਦੇ ਹਾਂ, ਰਾਜੇ ਤਾਂ ਹਜੇ ਸਭ ਆਪੋ ਆਪਣੀ ਸੈਨਾ ਦੇ ਪਿੱਛੇ ਖਲੋਤੇ ਹੋਏ ਆ, ਹਜੇ ਕੋਈ ਰਾਜਾ ਤੇ ਅੱਗੇ ਹੋ ਕੇ ਲੜਿਆ ਹੀ ਨਹੀਂ ਹੈ, ਜਿਸ ਕਰਕੇ ਇਹ ਮੈਨੂੰ ਲੱਗਦਾ ਵੀ ਸਾਡੇ ਸਿਪਾਹੀ ਕਮਜ਼ੋਰ ਪੈ ਰਹੇ ਨੇ, ਹੁਣ ਸਾਨੂੰ ਇਹ ਵਿਉਂਤਬੰਦੀ ਬਣਾਉਣੀ ਪਏਗੀ, ਰਣਨੀਤੀ ਬਣਾਉਣੀ ਪਏਗੀ ਕਿ ਜਿੰਨੇ ਵੀ ਆਪਾਂ ਰਾਜੇ ਹਾਂ ਸਭ ਅੱਗੇ ਹੋ ਕੇ ਲੜੀਏ ਅਤੇ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਲੜੀਏ, ਤਾਂ ਸਾਡੀ ਜਿੱਤ ਹੋ ਸਕਦੀ ਹੈ। ਹੁਣ ਰਾਜਿਆਂ ਨੂੰ

ਤੇਰੇ ਜਿਹੜੇ ਸਾਡੇ ਸਿਪਾਹੀ ਨੇ ਨਾ, ਇਹਨਾਂ ਨੂੰ ਵੀ ਧੀਰਜ ਆ ਜਾਏਗਾ, ਹੌਸਲਾ ਹੋ ਜਾਏਗਾ ਕਿ ਜਿਨ੍ਹਾਂ ਦੀ ਕਮਾਂਡ ਹੇਠ ਅਸੀਂ ਆਏ ਹਾਂ ਉਹ ਹੁਣ ਅੱਗੇ ਆ ਗਏ ਨੇ, ਹੁਣ ਸਾਨੂੰ ਡਰਨ ਦੀ ਲੋੜ ਨਹੀਂ ਹੈ। ਉਹਨਾਂ ਦੇ ਹੌਸਲੇ ਵੀ ਵੱਧ ਜਾਣਗੇ, ਅਤੇ ਜਦੋਂ ਉਹਨਾਂ ਦੇ ਹੌਸਲੇ ਵੱਧ ਗਏ ਫਿਰ ਆਪਾਂ ਇਹਨਾਂ ਗੁਰੂ ਕੇ ਸਿੰਘਾਂ ਨੂੰ ਮਾਰ ਮਿਟਾਵਾਂਗੇ, ਫਿਰ ਸਾਡੀ ਇਹ ਜਿੱਤ

ਤਿੰਨ ਰਾਜੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਔਰ ਜਿਹੜਾ ਹੰਡੂਰੀਆ ਰਾਜਾ ਅਤੇ ਕਟੋਚੀਆਂ ਰਾਜਾ ਇਹਨੇ ਸਲਾਹ ਮਸ਼ਵਰਾ ਕਰਦਿਆਂ ਸਲਾਹ ਦਿੱਤੀ ਕਿ ਰਾਜਾ ਭੀਮ ਚੰਦ ਇੱਦਾਂ ਗੱਲ ਨਹੀਂ ਬਣਨੀ। ਹੁਣ ਆਪਾਂ ਪਹਾੜੀ ਜਿੰਨੇ ਰਾਜੇ ਹਾਂ ਨਾ, ਸਾਨੂੰ ਰਾਜਿਆਂ ਨੂੰ ਅੱਗੇ ਹੋ ਕੇ ਲੜਨਾ ਪੈਣਾ। ਫਿਰ ਇਹਨਾਂ ਵਿੱਚੋਂ ਇੱਕ ਬੋਲਿਆ, ਕਹਿੰਦੇ ਫਿਰ ਇੱਦਾਂ ਕਰੋ, ਪਹਿਲਾਂ ਰਾਜਾ ਕੇਸਰੀ ਚੰਦ ਨੂੰ ਬੁਲਾਉਣਾ ਕਰੋ। ਰਾਜਾ ਕੇਸਰੀ ਚੰਦ ਨੂੰ ਬੁਲਾ ਕੇ ਫਿਰ ਆਪਾਂ ਅਗਲੀ ਰਣ

ਜਦੋਂ ਇੱਕੋ ਵਾਰੀ ਉਹਨਾਂ 'ਤੇ ਅਸੀਂ ਧਾਵਾ ਬੋਲਾਂਗੇ ਫਿਰ ਉਹ ਆਪੇ ਹੀ ਕਮਜ਼ੋਰ ਜਿਹੜੇ ਆ ਉਹ ਪੈ ਜਾਣੇ ਨੇ। ਇਸ ਲਈ ਸੱਜੇ ਹੱਥ, ਹੁਣ ਇਹਨਾਂ ਨੇ ਤਿੰਨ ਹਿੱਸੇ ਬਣਾਉਣੇ ਆ, ਤਿੰਨ ਟੁਕੜੀਆਂ ਬਣਾਉਣੀਆਂ ਨੇ, ਇੱਕ ਸੱਜੇ ਹੱਥ, ਇੱਕ ਖੱਬੇ ਹੱਥ, ਔਰ ਇੱਕ ਵਿਚਕਾਰ ਜਿਹੜਾ ਇਹਨਾਂ ਨੇ ਇਹ ਰਣਨੀਤੀ ਬਣਾਈ ਹੈ। ਕਹਿੰਦੇ ਬੁਲਾਓ ਰਾਜਾ ਕੇਸਰੀ ਚੰਦ ਨੂੰ, ਇੱਕ ਜਿਹੜੀ ਆ ਉਹ ਆਪਣੀ ਸੈਨਾ ਰਾਜੇ ਦੇ ਸਮੇਤ ਸੱਜੇ ਹੱਥ ਵਾਲੇ

ਕਹਿੰਦੇ ਉਹਨੂੰ ਆਖੋ ਵੀ ਤੂੰ ਖੱਬੇ ਵਾਲੇ ਪਾਸੇ ਜਿਹੜਾ ਉਹ ਖੱਬੇ ਵਾਲਾ ਪਾਸਾ ਤੇਰਾ ਹੈ, ਤੂੰ ਆਪਣੇ ਜਿੰਨੇ ਨਾਲ ਗੁਜ਼ਰ ਰੰਗੜ ਸਿਪਾਹੀ ਯੋਧੇ ਲੈ ਕੇ ਆਇਆ ਹੋਇਆ, ਹੁਣ ਤੂੰ ਇਹਨਾਂ ਦੀ ਕਮਾਂਡ ਜਿਹੜੀ ਆ ਤੇਰੇ ਹੱਥ ਵਿੱਚ ਹੈ, ਇੱਕ ਪਾਸਾ ਤੂੰ ਸੰਭਾਲ ਲੈ, ਇੱਕ ਪਾਸਾ ਦੂਜਾ ਸੰਭਾਲ।

ਔਰ ਵਿੱਚ ਜਿਹੜਾ ਵਿਚਕਾਰ ਵਾਲਾ ਪਾਸਾ ਹੈ ਉੱਥੇ ਕੀ ਹੋਏਗਾ, ਉੱਥੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਉੱਤੇ ਹੱਲਾ ਬੋਲ ਦਿਆਂਗੇ। ਜਾਂ ਥੋੜ੍ਹਾ ਜਿਹਾ ਹੋਰ ਸਮਝ ਲਿਓ, ਇਹ ਇਸ ਤਰ੍ਹਾਂ ਕਹਿ ਰਹੇ ਨੇ ਕਿ ਰਾਜਾ ਕੇਸਰੀ ਚੰਦ ਨੂੰ ਬੁਲਾਓ। ਰਾਜਾ ਕੇਸਰੀ ਚੰਦ ਜਿਹੜਾ ਉਹ ਸੱਜਾ ਪਾਸਾ ਸੰਭਾਲ ਲਵੇ, ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਉਹ ਸੱਜਾ ਪਾਸਾ ਜਿਹੜਾ ਉਹ ਸੰਭਾਲ ਲਵੇ, ਔਰ ਦੂਸਰਾ ਜਿਹੜਾ ਪਾਸਾ ਹੈ ਖੱਬੇ ਵਾਲਾ ਪਾਸਾ ਉਹ ਜੰਮ ਤੁਲ ਭਾਊ ਜਿਹੜਾ ਗੁਜ਼ਰ ਅਤੇ ਰੰਗੜ ਜਿਹੜੇ ਜਿਨ੍ਹਾਂ ਦਾ ਉਹ ਸਰਦਾਰ ਹੈ ਉਹ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਖੱਬਾ ਪਾਸਾ ਸੰਭਾਲ ਲਵੇ। ਹੁਣ ਵਿਚਕਾਰ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ ਅਤੇ ਜਾ ਕੇ ਇੱਕੋ ਵਾਰੀ ਇਸ ਤਰ੍ਹਾਂ ਧਾਵਾ ਉਹਨਾਂ ਦੇ ਉੱਤੇ ਸਿੰਘਾਂ 'ਤੇ ਬੋਲਦੇ ਹਾਂ। ਜਦੋਂ ਸਾਡਾ ਇੱਕੋ ਹੀ ਹੱਲਾ ਇਸ ਤਰ੍ਹਾਂ ਤਿੰਨ ਪਾਸਿਆਂ ਤੋਂ ਹੋਵੇਗਾ, ਗੁਰੂ ਕਾ ਖਾਲਸਾ ਗੁਰੂ ਕੇ ਸਿੰਘ, ਦੌੜ

ਦੌੜ ਜਾਣਗੇ, ਦੌੜਨਗੇ ਕਿੱਥੇ? ਪਿੱਛੇ ਨੂੰ ਹੀ ਦੌੜਨਗੇ। ਜਦੋਂ ਇਹ ਪਿੱਛੇ ਨੂੰ ਦੌੜਨਗੇ ਤੇ ਆਨੰਦਪੁਰ ਸਾਹਿਬ ਆਪਣੇ ਅੰਦਰ ਜਾ ਕੇ ਇਹ ਲੁੱਕ ਜਾਣਗੇ, ਛੁੱਪ ਜਾਣਗੇ, ਫਿਰ ਇਹ ਭੱਜਣਗੇ ਨਹੀਂ। ਇੱਕ ਵਾਰੀ ਇਹਨਾਂ ਨੂੰ ਇਹਨਾਂ ਦੇ ਅੰਦਰ ਜਿਹੜਾ ਇਹਨਾਂ ਦੇ ਕਿਲੇ ਅੰਦਰ ਵਾੜ ਦਈਏ, ਬਾਹਰ ਫਿਰ ਆਪਾਂ ਕੀ ਕਰਾਂਗੇ, ਮੋਰਚਾ ਲਾ ਲਾਂਗੇ। ਬਾਹਰ ਆਪਾਂ ਸਖਤ ਮੋਰਚਾ ਲਾ

ਔਰ ਜਦੋਂ ਸਾਨੂੰ ਇੱਕ ਵਾਰੀ ਇਹਨਾਂ 'ਤੇ ਹੱਲਾ ਬੋਲਿਆ ਤਿੰਨ ਪਾਸਿਓਂ, ਫਿਰ ਇਹ ਪਿੱਛੇ ਨੂੰ ਭੱਜਣਗੇ, ਲੁੱਕ ਜਾਣਗੇ ਜਾ ਕੇ ਬਾਹਰ। ਆਪਾਂ ਫਿਰ ਕੀ ਕਰਾਂਗੇ, ਮੋਰਚਾ ਲਾ ਦੇਵਾਂਗੇ ਸਖ਼ਤ, ਤਾਂ ਕਿ ਇਹ ਬਾਹਰ ਨਾ ਆ ਸਕਣ। ਫਿਰ ਆਪਾਂ ਨੂੰ ਮੌਕਾ ਮਿਲੇਗਾ, ਜਿਹੜੇ ਸਾਡੇ ਸਿਪਾਹੀ ਜ਼ਖਮੀ ਨੇ, ਘਾਇਲ ਨੇ, ਉਹਨਾਂ ਨੂੰ ਆਪਾਂ ਮੈਦਾਨ ਵਿੱਚ

ਤੇ ਕਿੰਨਾ ਚਿਰ ਆਪਣੇ ਮਵਾਸ ਵਿੱਚ ਰਹਿਣਗੇ, ਆਪਣੇ ਘਰਾਂ ਵਿੱਚ, ਆਨੰਦਪੁਰ ਸਾਹਿਬ ਅੰਦਰ ਕਿਲੇ ਵਿੱਚ ਕਿੰਨਾ ਚਿਰ ਰਹਿਣਗੇ? ਫਿਰ ਅਖੀਰ ਇਹਨਾਂ ਦੇ ਗੁਰੂ ਨੂੰ ਜਿਹੜਾ ਉਹ ਬਾਹਰ ਆਉਣਾ ਹੀ ਪਏਗਾ, ਤੇ ਜਦੋਂ ਇਹਨਾਂ ਦਾ ਗੁਰੂ ਬਾਹਰ ਆ ਗਿਆ ਤੇ ਫਿਰ ਸਾਡੀ ਜਿੱਤ ਆਪੇ ਹੀ ਹੋ ਜਾਣੀ ਹੈ। ਇਸ ਤਰ੍ਹਾਂ ਇਹਨਾਂ ਨੇ ਰਣਨੀਤੀ ਜਿਹੜੀ

ਆਪਸ ਦੇ ਵਿੱਚ ਰਣਨੀਤੀ ਬਣਾ ਲਈ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ, ਇੱਕ ਪਾਸੇ ਰਾਜਾ ਕੇਸਰੀ ਚੰਦ ਹੈ, ਦੂਸਰੇ ਪਾਸੇ ਰੰਗੜ ਅਤੇ ਗੁਜ਼ਰ ਨੇ, ਔਰ ਤੀਸਰਾ ਵਿਚਕਾਰ ਅਸੀਂ ਚੱਲਦੇ ਹਾਂ। ਆਪਣੀ ਇਹਨਾਂ ਨੇ ਇੱਕ ਤਰ੍ਹਾਂ ਸੇਫਟੀ ਕਰ ਲਈ ਵੀ ਇੱਧਰੋਂ ਵੀ ਬਚਾ ਰਹੇਗਾ ਅਤੇ ਇੱਧਰੋਂ ਵੀ ਰਹੇਗਾ, ਹੈ ਤਾਂ ਸਿਆਣੇ ਨੇ ਰਾਜੇ ਵੀ ਸਾਡਾ ਬਚਾ ਰਹੇਗਾ। ਉਸ ਵੇਲੇ ਇਹ ਰਣਨੀਤੀ ਬਣਾ ਕੇ ਫਿਰ ਕਹਿੰਦੇ ਬੁਲਾਓ ਰਾਜਾ ਕੇਸਰੀ ਚੰਦ ਨੂੰ, ਬੁਲਾਓ ਉਹਨੂੰ।

ਸਾਈ ਚੰਦ ਆਇਆ ਅਤੇ ਉਹਨੂੰ ਦੱਸਦੇ ਆ ਵੀ ਦੇਖ ਇਸ ਜੰਗ ਦਾ ਕੀ ਹਾਲ ਹੋ ਗਿਆ, ਦੋਵੇਂ ਪਾਸੇ ਤੋਂ ਜਿਹੜੇ ਇਹ ਸਿਪਾਹੀ ਯੋਧੇ ਲੜ ਰਹੇ ਨੇ ਪਰ ਸਾਡੇ ਵਾਲਾ ਪਾਸਾ ਕਮਜ਼ੋਰ ਹੁੰਦਾ।

ਕਹਿੰਦੇ ਗੁਰੂ ਕੇ ਸਿੰਘ ਗੁਰੂ ਕੇ ਜੁਝਾਰੂ ਯੋਧੇ ਕਿੰਨੀ ਦਲੇਰੀ ਨਾਲ ਬਹਾਦਰੀ ਨਾਲ ਜੂਝਦੇ ਆ। ਉਹ ਫਿਰ ਜਦੋਂ ਸਾਡੇ ਪੈਦਲ ਚੱਲਣ ਵਾਲੇ ਉਹਨਾਂ ਕੋਲ ਪਹੁੰਚਦੇ ਆ, ਉਹਨਾਂ ਨੂੰ ਮਾਰ ਦੀ ਗਲਾਉਂ ਗਰਾਉਂਦੇ ਆ ਔਰ ਉਹਨਾਂ ਦੇ ਅਸਤਰ ਸ਼ਸਤਰ ਦੀ ਲੈ

0: ਪਏ।
1: ਜਿਹੜੇ ਸਾਡੇ ਸਿਪਾਹੀ ਡਰੇ ਹੋਏ ਨੇ ਉਹ ਹੁਣ ਨੇੜੇ ਨਹੀਂ ਹੁੰਦੇ, ਉਹ ਡਰੇ ਨੇ ਵੀ ਅਸੀਂ ਨੇੜੇ ਗਏ ਤਾਂ ਸਾਡਾ ਵੀ ਇਹੀ ਹਾਲ ਹੋ ਜਾਣਾ, ਜਾਂ ਤਾਂ ਧੜ ਨਾਲੋਂ ਸੀਸ ਅਲੱਗ ਹੋ ਜਾਣਾ ਸਿਰ, ਅਤੇ ਜਾਂ ਜ਼ਖਮ ਇੰਨਾ ਗਹਿਰਾ ਹੋ ਜਾਣਾ ਜਿਹੜਾ ਭਰਨਾ ਬੜਾ ਔਖਾ ਹੋ ਜਾਣਾ। ਇਸ ਲਈ ਕਹਿੰਦੇ ਡਰੇ ਹੋਏ ਜਿਹੜੇ ਸਾਡੇ ਸਿਪਾਹੀ ਨੇ ਉਹ ਉਹਨਾਂ ਤੱਕ ਜਾਣ ਤੋਂ ਡਰਦੇ ਨੇ, ਨੇੜੇ ਨਹੀਂ ਹੁੰਦੇ। ਇਸ ਲਈ ਰਾਜਾ ਕੇਸਰੀ ਚੰਦ ਅਸੀਂ ਆਹ ਜਿਹੜੀ ਹੈ ਰਣਨੀਤੀ ਬਣਾਈ ਆ, ਜੇ ਤੈਨੂੰ ਚੰਗੀ ਲੱਗਦੀ ਹੈ ਤਾਂ ਆਪਾਂ ਫਿਰ ਇਸ ਤਰ੍ਹਾਂ ਜਿਹੜਾ ਤਿੰਨ ਟੁਕੜੀਆਂ ਬਣਾ ਕੇ ਅਤੇ ਉਹਨਾਂ ਗੁਰੂ ਕੇ ਸਿੰਘਾਂ ਉੱਤੇ ਐਸਾ ਇੱਕ ਵਾਰੀ ਹੱਲਾ ਬੋਲੀਏ, ਧਾਵਾ ਬੋਲ ਦਈਏ, ਜਿਹਦੇ ਨਾਲ ਉਹ ਆਪ ਜਿਹੜੇ ਨੇ ਡਰਦਿਆਂ ਮਾਰਿਆਂ ਆਪੋ ਆਪਣੇ ਘਰਾਂ 'ਚ ਜਾ ਕੇ ਵੜ ਜਾਣ, ਅਤੇ ਕਿੰਨਾ ਕੁ ਦੇਰ ਅੰਦਰ ਲੁਕੇ ਰਹਿਣਗੇ, ਫਿਰ ਉਹਨਾਂ ਦੇ ਗੁਰੂ ਨੂੰ ਜਿਹੜਾ ਬਾਹਰ ਆਉਣਾ ਹੀ ਪਏਗਾ। ਹੁਣ ਇਸ ਤਰ੍ਹਾਂ ਰਾਜਾ ਕੇਸਰੀ ਚੰਦ ਦੇ ਨਾਲ ਜਿਹੜਾ ਉਹ ਵਾਰਤਾਲਾਪ ਇਹਨਾਂ ਰਾਜਿਆਂ ਦੀ ਹੋ ਰਹੀ ਹੈ। ਹੁਣ ਕਿਵੇਂ ਅੱਗੇ ਵਧਣਗੇ, ਇਹ ਜੰਗ ਦਾ ਕੀ ਮਾਹੌਲ ਬਣਨਾ, ਜੋ ਅਨੰਦਪੁਰ ਸਾਹਿਬ ਇਹ ਹੰਕਾਰੀ ਰਾਜੇ ਚੜ੍ਹ ਕੇ ਆਏ ਨੇ ਅਹੰਕਾਰ ਦੇ ਵਿੱਚ, ਅਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣਾ ਚਾਹੁੰਦੇ ਆ, ਅਤੇ ਜਾਂ ਇਹਨਾਂ ਦੀ ਸ਼ਰਤ ਇਹ ਹੈ ਕਿ ਜਿਨ੍ਹਾਂ ਦੀ ਸੰਗਤਾਂ ਦਾ ਚੜਾਵਾ ਚੜ੍ਹਦਾ ਉਹ ਤੁਸੀਂ ਸਾਰੇ ਦਾ ਸਾਰਾ ਸਾਨੂੰ ਦੇ ਦਿਓ। ਮਹਾਰਾਜ ਜੀ ਕਹਿੰਦੇ ਆ ਜਿਸ ਤਰ੍ਹਾਂ ਤੁਸੀਂ ਜਿਸ ਭਾਵਨਾ ਨਾਲ ਆਏ ਹੋ ਤੁਹਾਨੂੰ ਉਸੇ ਭਾਵਨਾ ਦੇ ਨਾਲ ਅਸੀਂ ਦੇਵਾਂਗੇ ਧੰਨ, ਪਰ ਕਿਵੇਂ ਦੇਵਾਂਗੇ, ਇਹਨਾਂ ਅਸਤਰਾਂ ਅਤੇ ਸ਼ਸਤਰਾਂ ਦੇ ਨਾਲ। ਹੁਣ ਉਹ ਕੀ ਮਾਹੌਲ ਬਣਨਾ, ਉਹ ਜੰਗ, ਉਹ ਅਨੰਦਪੁਰ ਸਾਹਿਬ ਦੀ ਇਹ ਜਿਹੜੀ ਲੜਾਈ ਹੈ, ਇਹ ਅਗਲੇ ਇਤਿਹਾਸ ਦੇ ਵਿੱਚ ਆਪਾਂ ਸਰਵਣ ਕਰਾਂਗੇ। ਅੱਜ ਦੀਆਂ ਇਹ ਹਾਜ਼ਰੀਆਂ ਸਤਿਗੁਰੂ ਮਹਾਰਾਜ ਜੀ ਆਪ ਜੀ ਦੀਆਂ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਔਰ ਬਾਣੀ ਦੇ ਧਾਰਨੀ ਬਣਾਉਣ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਜੀਵਨ ਬਣ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹਿਤ ਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ।

ਸਾਹਿਬ ਜੀ ਵੇਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੁਰੂ ਇਤਿਹਾਸਕ ਲੜੀਵਾਰ ਕਥਾ ਵਿਚਾਰਾਂ ਸ਼ਬਦ ਕੀਰਤਨ ਸੇ ਪੌੜੀਆਂ, ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ 'ਤੇ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ, ਯਾਤਰਾਵਾਂ

ਭਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ,

दोहरा आग्या भैया काल की, सब सिखन को हुक्म है। गुरु

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ।

सत सते अराधे कंकर साचा नित दे चढ़े सवाए।

ਪਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਇ ਬੇਚਾਰੋ ਤਿਤ ਕਰ ਗਾਵੋ ਸੁਹਿਲਾ ਸੁਰਿਓ ਸਿਰਜਨਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੂੰ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ ਤੇਰੇ ਦਾਨੈ ਕਿੰਪ ਨ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨਾ ਸੀਸੜੀਆਂ ਜੋ ਵੈ ਸਾਹਿਬ ਸੁਮੇਲ ਘਰ ਕਰੇ ਹੋ ਪਹੁੰਚਾ ਸੁਧੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹੇ ਅਵਨ ਰਾਗ ਆਸਾ ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰੂ ਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ਼ਵ ਚਸਿਆ ਘੜੀਆਂ।

ਵਜੰਤ ਭੇਰੀ ਰਹਾਉ ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਜ ਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਸਿਧੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ

0: ਅਵਿਸਮਾਨ ਨਾਨਕ ਪੂਜਨ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਬਾ ਕੁਦਰਤ ਸਰਪਿਆ

Todo, todo.

ਬੋਲ ਹੈ ਆਲਪਤਾ ਲੱਕ ਚੱਕਿਆ ਕੇ ਮੁੰਦੜੇ ਲੱਕ ਚੱਕਿਆ ਕੇ ਹਾਰ ਜਿੱਤ ਤਨ ਪਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਅਗਲੀ ਟੂੰਡੀਆ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ

Satna Shri Vaheguru Sahib Ji. Satnam Shri Vaheguru.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

سلام شری واہگرو صاحب جی. سلام

ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਭਰਪੂਰ ਹਾਜ਼ਰਾ ਹਜ਼ੂਰ ਸਰਬ ਸਾਂਝੀ ਬਲਤਾ ਦੇ ਰਹਿਬਰ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 619 ਅਤੇ 620 ਅੰਗ ਦੇ ਉੱਪਰ ਸਹਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ

ਸਕਰ ਮੋਨ ਵਗੂਤਾ ਕਿਉ ਜਾਗੈ ਗੁਰ ਬਿਨ ਸੁਤਾ ਪਗ ਪਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸ਼੍ਰੀ ਸਾਈਂ ਪਾਈ ਮੂਰਖ ਆਂਦਾ ਪਤ ਗਵਾਈ ਮਿੰਨਾ ਮੈਂ ਕਿਛ ਥਾਂ ਨਾ ਪਾਈ ਰਹੇ ਬਿਬਾਣੀ